0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
4: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
3: ਵਿਜ਼ਿਟ sabrang.ca
5: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
6: Sabrang Radio 94.7 Sunday. Sare listeners da bahut bahut swagat hai ji ajj de is August 10 de program ch kyunki 10 din ho gaye ne Monday da din vi aa gaya te naal di naal hi 7:02 ho chuke ne studio di ghadiyan te ਸੋ ਅੱਜ ਦਾ ਪ੍ਰੋਗਰਾਮ ਜਿਹੜਾ ਸ਼ੁਰੂ ਹੋਣ ਜਾ ਰਿਹਾ ਜਿਹਦੇ 'ਚ ਕਾਫੀ ਇੰਟਰਸਟਿੰਗ ਖਬਰਾਂ ਦੇ ਨਾਲ ਨਾਲ ਕਾਫੀ ਗੱਲਾਂ ਬਾਤਾਂ ਜਿਹੜੀਆਂ ਉਹ ਵੀ ਤੁਹਾਨੂੰ ਸੁਣਾਵਾਂਗੇ ਤਾਂ ਕੀ ਕੁਛ ਚੱਲ ਰਿਹਾ ਦੁਨੀਆ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਉਸ ਤੋਂ ਇਲਾਵਾ ਲੋਕਲ ਕਿਉਂਕਿ 15 ਅਗਸਤ ਤੁਹਾਨੂੰ ਪਤਾ ਵੀ 10 ਅਗਸਤ ਦੀ ਗੱਲ ਮੈਂ ਇਸ ਕਰਕੇ ਕੀਤੀ ਹੈ ਕਿਉਂਕਿ 15 ਅਗਸਤ ਵੀ ਆ ਰਹੀ ਹੈ ਅਤੇ 15 ਅਗਸਤ ਦੀਆਂ ਤਿਆਰੀਆਂ ਜਿਹੜੀਆਂ ਪੂਰੀਆਂ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਲੋਕਲ ਕੈਨੇਡਾ ਦੇ ਵਿੱਚ ਮਤਲਬ ਆਪਾਂ ਜਦੋਂ ਤਿਆਰੀਆਂ ਕਾਫੀ ਕਰਦੇ ਹਾਂ ਬਟ ਕੈਲਗਰੀ ਦੇ ਅੰਦਰ ਵੀ 15 ਅਗਸਤ ਮਨਾਈ ਜਾ ਰਹੀ ਹੈ ਸੋ ਇਹਦੇ ਬਾਰੇ ਜਾਣਕਾਰੀ ਵੀ ਸ਼ੇਅਰ ਕਰਾਂਗੇ ਕੀ ਕੁਛ ਹੋਣ ਰਿਹਾ

ਅਤੇ ਕੁਛ ਗੈਸਟ ਵੀ ਪਹੁੰਚਣਗੇ ਉਹਨਾਂ ਦੇ ਨਾਲ ਵੀ ਆਪਾਂ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੇ ਪ੍ਰੋਗਰਾਮ 'ਚ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੀ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਸੋ ਇਹਨਾਂ ਪ੍ਰੋਗਰਾਮਾਂ ਦੇ ਥਰੂ ਕੋਈ ਆਪਣਾ ਮੈਸੇਜ ਦੇਣਾ ਚਾਹੋ ਤਾਂ ਜ਼ਰੂਰ ਸਾਨੂੰ ਸੰਪਰਕ ਕਰ ਸਕਦੇ 4034000203 ਮੇਰੇ ਨੰਬਰ 'ਤੇ, ਅਤੇ ਇਸ ਤੋਂ ਇਲਾਵਾ sabrang.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਵੀ ਜਿਹੜੀ ਹੈ ਲਈ ਜਾ ਸਕਦੀ ਹੈ। ਬੜੇ ਦਿਨਾਂ ਬਾਅਦ ਟੈਂਪਰੇਚਰ ਦੇ ਵਿੱਚ ਥੋੜ੍ਹੀ ਜਿਹੀ ਠੰਡਕ ਦੇਖਣ ਨੂੰ ਮਿਲ ਰਹੀ ਹੈ। ਜਨਰਲੀ ਪਿਛਲੇ ਕਾਫੀ ਦਿਨਾਂ ਤੋਂ, ਕਿਉਂਕਿ ਰੋਜ਼ ਵੈਦਰ ਦੇ ਬਾਰੇ ਅਪਡੇਟ ਕਰੀਦੀ ਹੈ, ਅਤੇ ਜਿੰਨਾ ਟੈਂਪਰੇਚਰ ਹੁੰਦਾ ਓਨਾ ਹੀ ਲੱਗਦਾ ਹੁੰਦਾ, ਬਟ ਅੱਜ 18 ਡਿਗਰੀ ਹੈ ਜਿਹੜਾ ਕਿ 17 ਹੀ ਤਰ੍ਹਾਂ ਮਹਿਸੂਸ ਹੋ ਰਿਹਾ। ਸੋ 1 ਡਿਗਰੀ ਘੱਟ ਰਾਈਡ ਨੂੰ ਨਜ਼ਰ ਆ ਰਿਹਾ। 23 ਡਿਗਰੀ ਤੱਕ ਟੈਂਪਰੇਚਰ ਜਿਹੜਾ 22-23 ਡਿਗਰੀ ਅੱਜ ਵੱਧ ਤੋਂ ਵੱਧ ਸੀਗਾ, ਜਿਹੜਾ ਕਿ ਹੁਣ ਘੱਟ ਕੇ 9 ਵਜੇ ਹੋ ਗਿਆ। ਪਰ ਹੈਰਾਨੀ ਦੀ ਗੱਲ ਇਹ ਹੈ ਵੀ ਸੂਰਜ ਜਿਹੜਾ ਉਹ ਹੁਣ 9:06 'ਤੇ ਜਾਣ ਲੱਗ ਪਿਆ, ਬੜੀ ਤੇਜ਼ੀ ਦੇ ਨਾਲ। ਪਿਛਲੇ ਕੁਛ ਇੱਕ ਦਿਨਾਂ ਤੋਂ ਮੈਂ ਦੇਖ ਰਿਹਾ ਵੀ ਇਹਨੂੰ ਜ਼ਿਆਦਾ ਕਾਹਲੀ ਹੈ ਘਰ ਜਾਣ ਦੀ, ਜਾਂ ਇਹਨੂੰ ਪਤਾ ਲੱਗਿਆ ਵੀ ਹੁਣ ਫਾਇਰ ਬਹੁਤ ਲੱਗੀ ਹੈ ਅਤੇ ਇਸ ਕਰਕੇ ਵਾਇਲਡ ਫਾਇਰ ਅਤੇ ਦਿਨ ਜਿਹੜੇ ਨੇ ਥੋੜ੍ਹੀ ਠੰਡਕ ਕਰ ਲਈਏ ਅਤੇ ਬਚਾਅ ਹੋ ਜਾਏਗਾ। ਬਟ ਸੂਰਜ ਜਿਹੜਾ ਨਿਕਲਦਾ ਉਹ ਅੱਜ 6:15 'ਤੇ 5 ਤੋਂ 6 'ਤੇ ਵੀ ਪਹੁੰਚ ਚੁੱਕਿਆ ਅਤੇ 6:15 ਤੱਕ ਇਹ ਨਿਕਲ ਰਿਹਾ ਜੀ। ਆ ਵੀ ਲੇਟ ਰਿਹਾ, ਜਾ ਵੀ ਜਲਦੀ ਰਿਹਾ, ਬਟ ਇਹ ਹੈ ਵੀ ਥੋੜ੍ਹੀ ਬਹੁਤੀ ਅੱਜ ਦੇ ਪ੍ਰੋਗਰਾਮ 'ਚ ਥੰਡਰ ਸਟੋਰਮ ਦੀ ਵਾਰਨਿੰਗ ਜਿਹੜੀ ਆ ਵੀ ਹੈਗੀ ਹੈ, ਅਤੇ ਇਹਦੇ ਨਾਲ ਨਾਲ ਕੱਲ੍ਹ ਨੂੰ ਅਗੇਨ ਆਫਟਰਨੂਨ ਦੇ ਵਿੱਚ ਸ਼ਾਵਰਸ ਅਤੇ ਥੰਡਰ ਸਟੋਰਮ ਦੇਖੇ ਜਾਣਗੇ। ਕੱਲ੍ਹ ਥੋੜ੍ਹੀ ਬਾਰਿਸ਼ ਜਿਹੜੀ ਹੈ ਉਹ ਮੰਨੀ ਜਾ ਰਹੀ ਵੀ 15-16 ਮਿਲੀਮੀਟਰ ਤੱਕ ਬਾਰਿਸ਼ ਜਿਹੜੀ ਹੈ ਹੋ ਸਕਦੀ ਹੈ। ਕੱਲ੍ਹ ਦਾ ਟੈਂਪਰੇਚਰ ਅੱਜ ਨਾਲ ਥੋੜ੍ਹਾ ਠੰਡਾ ਹੋਏਗਾ, 19 ਡਿਗਰੀ ਵੱਧ ਤੋਂ ਵੱਧ, ਘੱਟ ਤੋਂ ਘੱਟ 12 ਡਿਗਰੀ। ਇਸੇ ਤਰੀਕੇ ਨਾਲ ਸ਼ਾਵਰਸ ਦੇ ਚਾਂਸਿਸ ਜਿਹੜੇ ਨੇ ਉਹ ਵੈਡਨਸਡੇ ਨੂੰ 16 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 11 ਡਿਗਰੀ ਦੇ ਨਾਲ। ਥਰਸਡੇ 1 ਅਗਸਤ ਨੂੰ ਹੋਰ ਠੰਡਾ ਹੋ ਜਾਏਗਾ ਜੀ, 14 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 10 ਡਿਗਰੀ। ਫਰਾਈਡੇ 14 ਅਗਸਤ ਜਿਸ ਦਿਨ ਪਾਕਿਸਤਾਨ ਦਾ ਇੰਡੀਪੈਂਡੈਂਸ ਡੇ ਹੈ, ਉਸ ਦਿਨ 17 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਹੋਏਗਾ ਅਤੇ ਘੱਟ ਤੋਂ ਘੱਟ 10 ਡਿਗਰੀ ਟੈਂਪਰੇਚਰ ਜਿਹੜਾ ਇਹ ਹੋਏਗਾ। ਸ਼ਨੀਵਾਰ ਸੈਟਰਡੇ ਵਾਲੇ ਦਿਨ ਜਿਹੜਾ 21 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 10 ਡਿਗਰੀ। ਇਸ ਦਿਨ ਵੀ ਚਾਂਸਿਸ ਆਫ ਥੰਡਰ ਸਟੋਰਮ ਜਿਹੜੇ ਦੱਸੇ ਜਾ ਰਹੇ ਨੇ, ਬਟ ਕਾਫੀ ਥੋੜ੍ਹੀ ਬਾਰਿਸ਼ ਜਿਹੜੀ ਹੈ ਉਹ ਹੋਏਗੀ। ਸੰਡੇ ਨੂੰ ਫਿਰ ਵੈਦਰ ਜਿਹੜਾ ਬਿਲਕੁਲ ਸਾਫ਼ ਹੋ ਜਾਏਗਾ, 16 ਡਿਗਰੀ ਵੱਧ ਤੋਂ ਵੱਧ, ਘੱਟ ਤੋਂ ਘੱਟ ਜਿਹੜਾ 10 ਡਿਗਰੀ ਹੋਏਗਾ 16 ਅਗਸਤ ਵਾਲੇ ਦਿਨ। 23 ਡਿਗਰੀ ਵੱਧ ਤੋਂ ਵੱਧ, ਘੱਟ ਤੋਂ ਘੱਟ 10 ਡਿਗਰੀ ਟੈਂਪਰੇਚਰ ਜਿਹੜਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਨੋਟ ਕੀਤਾ ਜਾ ਰਿਹਾ ਜੀ। ਅਤੇ ਅੱਜ ਦਾ ਜਿਹੜਾ ਵੈਦਰ ਹੈ ਜਿਹੜਾ 20 ਡਿਗਰੀ ਜਿਹੜਾ ਮੰਨਿਆ ਜਾ ਰਿਹਾ, ਇਹ ਇਸ ਹਫ਼ਤੇ ਦਾ ਗਰਮ ਵੈਦਰ ਮੰਨਿਆ ਜਾ ਰਿਹਾ, ਕਿਉਂਕਿ ਇਸ ਤੋਂ ਬਾਅਦ ਜਿੱਦਾਂ ਮੈਂ ਦੱਸ ਦਿੱਤਾ ਜੋ ਕੁਛ ਤੁਸੀਂ ਦੇਖ ਲਿਆ ਅੱਜ ਉਹੀ ਹੈ। ਉਸ ਤੋਂ ਬਾਅਦ ਫਿਰ ਥੋੜ੍ਹੀ ਠੰਡਕ ਜਿਹੜੀ ਹੋ ਰਹਿਣੀ ਲਗਾਤਾਰ ਵੈਦਰ ਦੇ ਵਿੱਚ, ਜਿਹੜੀ ਕਿ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰੀਕੇ ਨੇ ਦੇਖਦੇ ਹਾਂ, ਅਤੇ ਵੈਦਰ ਜਿਹੜਾ ਇਸੇ ਤਰੀਕੇ ਦਾ ਰਹੇਗਾ। ਸੋ ਪ੍ਰੋਗਰਾਮ ਦੇ ਵਿੱਚ ਜਿੱਥੇ ਆਪਾਂ ਆਪਣੀਆਂ ਖਬਰਾਂ ਅਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ, ਕੁਛ ਨਾ ਕੁਛ ਗੀਤ ਸੰਗੀਤ ਜਿਹੜਾ ਉਹ ਵੀ ਨਾਲ ਕਰ ਲੈਂਦੇ ਹਾਂ। ਅਤੇ ਅੱਜ ਦੇ ਪ੍ਰੋਗਰਾਮ 'ਚ ਵੀ ਮੈਨੂੰ ਲੱਗਦਾ ਵੀ ਪੁਰਾਣੇ ਇੱਕ ਅੱਧਾ ਗਾਣਾ ਜਿਹੜਾ ਹੈ ਉਹ ਸ਼ੇਅਰ ਕਰਦੇ ਹਾਂ। ਅਤੇ ਗਾਣੇ ਦੇ ਇੰਨੇ ਵਧੀਆ ਵਧੀਆ ਮੈਨੂੰ ਲੱਗਦਾ ਵੀ ਪੁਰਾਣੇ ਹੁੰਦੇ ਸੀਗੇ, ਜਿਨ੍ਹਾਂ ਦੇ ਵਿੱਚ ਜਦੋਂ ਸੁਣਦੇ ਹਾਂ ਵਾਕਈ ਵਧੀਆ ਲੱਗਦਾ ਸੀਗਾ। ਅਤੇ ਅੱਜ ਦੇ ਪ੍ਰੋਗਰਾਮ 'ਚ ਵੀ ਕੁਛ ਇੱਦਾਂ ਦਾ ਪ੍ਰੋਗਰਾਮ ਜਿਹੜਾ ਉਹ ਚੱਲ ਰਿਹਾ, ਫਾਈਨਲੀ ਕਿਸੇ ਨਾ ਕਿਸੇ ਗੀਤ ਦੇ ਉੱਤੇ ਤਾਂ ਸੂਈ ਆਪਾਂ ਨੂੰ ਰੋਕਣੀ ਪੈਂਦੀ ਹੈ, ਅਤੇ ਇਹ ਤਾਂ ਰੋਕਦੇ ਹਾਂ ਜਿਹੜਾ ਕਿ ਤੁਸੀਂ ਪਸੰਦ ਕਰੋਗੇ। ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਗੀਤ ਜਿਹੜਾ ਕਾਫੀ ਇੰਟਰਸਟਿੰਗ ਹੈ, ਪਹਿਲਾਂ ਤੁਸੀਂ ਕਾਫੀ ਸੁਣ ਚੁੱਕੇ ਇਸ ਗੀਤ ਨੂੰ, ਅਤੇ ਅੱਜ ਉਹਨੂੰ ਦੁਬਾਰਾ ਤੋਂ ਸੁਣਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਸਾਡੇ ਗੈਸਟ ਵੀ ਜਦੋਂ ਤੱਕ ਪਹੁੰਚਦੇ ਆ ਉਹਨਾਂ ਦੇ ਨਾਲ ਵੀ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕਰਾਂਗੇ। ਸੋ ਸੁਣਦੇ ਹਾਂ ਇਹ ਗੀਤ, ਫਿਰ ਵਾਪਸ ਮਿਲਦੇ ਹਾਂ ਅਤੇ ਹੋਰ ਗੱਲਾਂ ਬਾਤਾਂ ਕਰਦੇ ਹਾਂ ਜੀ।

0: ਬਿਲਕੁਲ ਜੀ, ਪਿਆਰ ਮੁਹੱਬਤ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ। ਕੱਲ ਵੈਸੇ ਆਪਾਂ ਸਾਈਕੋਲੋਜੀ ਆਫ ਲਵ ਦੇ ਉੱਤੇ ਪ੍ਰੋਗਰਾਮ ਕੀਤਾ ਸੀ, ਯੂਟਿਊਬ ਦੇ ਉੱਤੇ ਪਾਇਆ, ਫੇਸਬੁੱਕ ਦੇ ਉੱਤੇ ਹੈਗਾ ਹੀ ਹੈ, ਤੁਸੀਂ ਦੇਖ ਸਕਦੇ ਹੋ, ਸੁਣ ਸਕਦੇ ਹੋ, ਅਤੇ ਕਿਉਂ ਪਿਆਰ ਦੇ ਵਿੱਚ ਜਦੋਂ ਲੋਕ ਹੁੰਦੇ ਨੇ ਤਾਂ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਹੁੰਦੇ ਆ। ਸੋ ਇਹ ਸਾਰੀਆਂ ਗੱਲਾਂ ਬਾਤਾਂ ਉਹਦੇ 'ਚ ਕੱਲ੍ਹ ਡਿਸਕਸ ਕੀਤੀਆਂ ਗਈਆਂ। ਅੱਜ ਦੇ ਪ੍ਰੋਗਰਾਮ 'ਚ ਆਪਾਂ ਕੁਛ ਹੋਰ ਗੱਲਾਂ ਬਾਤਾਂ ਕਰਾਂਗੇ, ਬਟ ਉਸ ਤੋਂ ਪਹਿਲਾਂ
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 587-360-6890। ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: ਕਿ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0303-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
2: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कैलगरीज मोस्ट पॉपुलर रेडियो रेडियो सबरंग 94.7
4: एफएम। टेक योर बिजनेस बियॉन्ड वॉल्स and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਬਿਲਕੁਲ ਜੀ 0203 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਤੇ ਕੋਈ ਗੱਲਬਾਤ ਕਰਨੀ ਹੈ ਤੇ ਜਰੂਰ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਸੋ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ ਜਿੱਦਾਂ ਮੈਂ ਕਿਹਾ ਵੀ 8 ਵਜੇ ਤੱਕ ਚੱਲੇਗਾ। ਸਾਡੇ ਕੁਛ ਇੱਕ ਦੋਸਤ ਪਹੁੰਚ ਚੁੱਕੇ ਨੇ ਸਟੂਡੀਓ ਦੇ ਅੰਦਰ, ਮਤਲਬ ਅੰਦਰ ਬਾਹਰ, ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਟ ਆਪਾਂ ਹੋਰ ਵੀ ਕਈ ਖਬਰਾਂ ਤੇ ਹੋਰ ਇਸ਼ੂਜ਼ ਦੇ ਉੱਤੇ ਗੱਲਾਂਬਾਤ ਕਰਾਂਗੇ ਕਿਉਂਕਿ ਕਾਫੀ ਕੁਝ ਜਿਹੜਾ ਉਹ ਸਾਹਮਣੇ ਆ ਰਿਹਾ ਤੇ ਇਹਨਾਂ ਖਬਰਾਂ ਦੇ ਉੱਤੇ ਨਜ਼ਰ ਮਾਰਨੀ ਹੈ ਜੀ ਆਪਾਂ। ਸੋ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਵੀ ਖਬਰਾਂ ਮੈਂ ਆਪਣੇ ਆਪ ਤੁਹਾਨੂੰ ਸੁਣਾਵਾਂ, ਇਸ ਨਾਲ ਚੰਗਾ ਹੈ ਵੀ ਆਪਾਂ ਕੁਛ ਨਾ ਕੁਛ ਐਸੀਆਂ ਖਬਰਾਂ ਦੇ ਉੱਤੇ ਜਾਂ ਐਸੀਆਂ ਗੱਲਾਂ ਬਾਤਾਂ ਦੇ ਉੱਤੇ ਨਜ਼ਰ ਮਾਰ ਲਈਏ। ਤੇ ਪਾਕਿਸਤਾਨ 'ਚ ਵੀ ਇੰਡੀਪੈਂਡੈਂਸ ਡੇ ਹੋ ਰਿਹਾ ਜੀ 14 ਤਰੀਕ ਨੂੰ, ਉਹਦੇ 'ਤੇ ਵੀ ਗੱਲਬਾਤ ਕਰਨੀ ਹੈ ਬਟ ਤੁਹਾਨੂੰ ਪਤਾ ਵੀ ਮੁਹੰਮਦ ਹਨੀਫ ਸਾਹਿਬ ਨੇ ਇੱਕ ਬਲੌਗ ਬਣਾਉਂਦੇ ਆ ਤੇ ਸੁਣਦੇ ਆ ਕੀ ਕਹਿੰਦੇ ਆ।
6: ਪਹਿਲੇ ਹਾਈਬ੍ਰਿਡ ਗੱਡੀਆਂ ਆਈਆਂ ਜਿਹੜੀਆਂ ਅੱਧੀਆਂ ਪੈਟਰੋਲ ਤੇ ਅੱਧੀਆਂ ਬੈਟਰੀ ਵਾਲੀ ਬਿਜਲੀ ਤੇ ਚੱਲਦੀਆਂ ਸਨ। ਫਿਰ ਪਾਕਿਸਤਾਨ ਵਿੱਚ ਹਾਈਬ੍ਰਿਡ ਸਿਆਸੀ ਨਿਜ਼ਾਮ ਆ ਗਿਆ। ਇਹਦਾ ਮਤਲਬ ਇਹ ਹੈ ਕਿ ਫੈਸਲੇ ਕਿਤੇ ਉੱਤੇ ਬੰਦ ਕਮਰੇ 'ਚ ਹੋਣਗੇ ਤੇ ਬਾਕੀ ਸਿਆਸਤਦਾਨ, ਬਿਊਰੋਕਰੇਸੀ, ਅਦਾਲਤਾਂ, ਮੀਡੀਆ ਉਹ ਕੰਮ ਕਰਨਗੇ ਜਿਹੜੇ ਪੁਰਾਣੇ ਨਵਾਬਾਂ ਦੇ ਮੁਨਸ਼ੀ ਕਰਦੇ ਸਨ, ਯਾਨੀ ਕਿ ਬਹੀ ਖਾਤੇ ਸਾਂਭਣਗੇ। ਅਗਰ ਘਾਟਾ ਵਾਧਾ ਹੋ ਗਿਆ ਤੇ ਪੌਲੇ ਵੀ ਖਾਣੇ ਪੈਣਗੇ। ਇਸ ਹਾਈਬ੍ਰਿਡ ਦੇ ਸੈਂਟਰ ਵਿੱਚ ਅਗਰ ਕੋਈ ਇੰਜਨ ਹੈ ਤੇ ਉਹ ਸਾਡੇ ਵਜ਼ੀਰ ਦਾਖਲਾ ਮੋਹਸਿਨ ਨਕਵੀ ਸਾਹਿਬ ਨੇ, ਪੁਲਿਸਾਂ, ਜੇਲਾਂ, ਰੇਂਜਰ ਸਾਰੇ ਉਹਨਾਂ ਦੇ ਮਤਹਿਤ ਨੇ। ਬਾਕੀ ਇਸ ਮਾਤੜ ਕੌਮ ਨੂੰ ਕ੍ਰਿਕਟ ਦਾ ਚਸਕਾ ਸੀ, ਹੁਣ ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ ਦਾ ਇੰਤਜ਼ਾਮ ਵੀ ਉਹਨਾਂ ਦੇ ਕੋਲ ਹੀ ਹੈ। ਪਹਿਲੇ ਇਸਲਾਮਾਬਾਦ ਕਹਿੰਦੇ ਹੁੰਦੇ ਸਨ ਕਿ ਇਸ ਹਕੂਮਤ ਕੇ ਅੰਦਰ ਇੱਕ ਹਕੂਮਤ ਹੈ, ਹੁਣ ਨਕਵੀ ਸਾਹਿਬ ਨੇ ਹਕੂਮਤ ਦੇ ਉੱਤੇ ਇੱਕ ਆਪਣੀ ਹਕੂਮਤ ਬਣਾਈ ਹੋਈ ਹੈ। ਸਿਆਣਿਆਂ ਨੇ ਕਾਮਯਾਬੀ ਦਾ ਇੱਕੋ ਗੌਰ ਦੱਸਿਆ ਸੀ ਵੀ ਸੁਣਿਆ ਜ਼ਿਆਦਾ ਕਰੋ ਤੇ ਬੋਲਿਆ ਘੱਟ ਕਰੋ। ਆਖਿਰ ਰੱਬ ਨੇ ਤੁਹਾਨੂੰ 2 ਕੰਨ ਦਿੱਤੇ ਨੇ ਤੇ 1 ਜ਼ੁਬਾਨ ਦਿੱਤੀ ਹੈ। ਨਕਵੀ ਸਾਹਿਬ ਵੀ ਕਾਮਯਾਬ ਨੇ ਤੇ ਘੱਟ ਬੋਲਦੇ ਨੇ, ਲੇਕਿਨ ਪਿਛਲੇ ਦਿਨਾਂ ਬੋਲੇ ਤੇ ਗੱਜ ਵੱਜ ਕੇ ਬੋਲੇ, ਫਰਮਾਇਆ ਕਿ ਇਹ ਸਿਸਟਮ ਕੋਲੈਪਸ ਹੋ ਚੁੱਕਿਆ ਹੈ। ਆਪਣੀ ਹਕੂਮਤ ਨੂੰ ਹੀ ਤਾਨਾ ਮਾਰਿਆ ਵੀ ਫੌਜੀ ਲੀਡਰਸ਼ਿਪ ਨੇ ਦੁਨੀਆ ਤੁਹਾਡੇ ਪਲੇਟ ਤੇ ਲਿਆ ਕੇ ਰੱਖ ਦਿੱਤੀ ਹੈ, ਤੁਹਾਡੇ ਕੋਲੋਂ ਮੁਲਕ ਫੇਰ ਵੀ ਨਹੀਂ ਸਾਂਭਿਆ ਜਾਂਦਾ। ਨਵਿਆਂ ਸੂਬਿਆਂ ਦੀ ਨਵੀਂ ਕਿਆਦਤ ਦੀ ਗੱਲ ਕੀਤੀ, ਉਹਨਾਂ ਦੀਆਂ ਗੱਲਾਂ ਸੁਣ ਕੇ ਸਰਕਾਰ ਦੇ ਕੁਛ ਸਿਆਣਿਆਂ ਨੇ ਇਸ ਤਰ੍ਹਾਂ ਦੀ ਬੁੜਬੁੜ ਕੀਤੀ ਜਿਹਨੂੰ ਉਰਦੂ 'ਚ ਕਹਿੰਦੇ ਨੇ ਕਿ ਦਾਮਨ ਕੋ ਜ਼ਰਾ ਦੇਖ, ਜ਼ਰਾ ਬੰਦੇ ਕਬਾ ਦੇਖ,

0: ਲੇਕਿਨ ਸਰਕਾਰ ਦੇ ਅਸਲੀ ਵੱਡੇ ਕੁਸਕੇ ਵੀ ਨਹੀਂ। ਨਵੇਂ ਸੂਬਿਆਂ ਦਾ ਹਿਸਾਬ ਤੇ ਪੁਰਾਣੇ ਸੂਬੇ ਆਪ ਕਰ ਲੈਣਗੇ, ਪਰ ਨਵੀਂ ਕਿਆਦਤ ਅਸੀਂ ਬੜੀ ਵਾਰੀ ਆਉਂਦੀ ਵੇਖੀ ਹੈ। ਸ਼ਰੀਫ ਖਾਨਦਾਨ ਦੀ ਨਵੀਂ ਨਸਲ ਸਾਡੇ ਕੋਲ ਮੌਜੂਦ ਹੈ, ਪੁੱਟੋ ਫੈਮਿਲੀ ਦੇ ਬੱਚੇ ਵੀ ਅੱਗੇ ਆ ਗਏ ਨੇ, ਲੇਕਿਨ ਸਭ ਤੋਂ ਜ਼ਿਆਦਾ ਨਵੀਂ ਨਕੋਰ ਕਿਆਦਤ ਤੇ ਨਕਵੀ ਸਾਹਿਬ ਦੀ ਆਪਣੀ ਹੈ। ਕੋਈ 4-5 ਸਾਲ ਪਹਿਲੇ ਸਿਰਫ ਉਹਨਾਂ ਨੂੰ ਸਹਾਫ਼ੀ ਬਰਾਦਰੀ ਜਾਣਦੀ ਸੀ ਅਤੇ ਚੰਗੇ ਲਫ਼ਜ਼ਾਂ 'ਚ ਜਾਣਦੀ ਸੀ, ਫਿਰ ਉਹ ਪੰਜਾਬ ਦੇ ਇੰਟਰਮ ਚੀਫ ਮਿਨਿਸਟਰ ਬਣੇ ਅਤੇ ਉਸ ਤੋਂ ਬਾਅਦ ਵਜ਼ੀਰ ਦਾਖਲਾ। ਹੁਣ ਜਿਹੜੇ ਵੀ ਬੰਦ ਕਮਰੇ ਵਿੱਚ ਸਾਡੇ ਨਸੀਬਾਂ ਦਾ ਜੋ ਵੀ ਫੈਸਲਾ ਹੁੰਦਾ ਹੈ ਉਹ ਉਸ ਕਮਰੇ 'ਚ ਜ਼ਰੂਰ ਮੌਜੂਦ ਹੁੰਦੇ ਨੇ। ਹੁਣ ਇਹ ਸਾਡੀ ਨਵੀਂ ਕਿਆਦਤ ਵੀ ਨਵੀਂ ਕਿਆਦਤ ਮੰਗ ਰਹੀ ਹੈ, ਸਿਸਟਮ ਕੋਲੈਪਸ ਦੀਆਂ ਗੱਲਾਂ ਕਰ ਰਹੀ ਹੈ ਅਤੇ ਦੱਸ ਰਹੀ ਹੈ ਵੀ ਇਹ ਨਿਜ਼ਾਮ ਢਹਿ ਚੁੱਕਿਆ ਹੈ। ਸਿਸਟਮ ਹੁਣ ਆਪ ਪਿਆਉਂਦਾ ਵੀ ਮੈਂ ਢਹਿ ਚੁੱਕਿਆ, ਮੇਰਾ ਕੁਝ ਕਰੋ। ਅਤੇ ਆਵਾਮ ਵੀ ਕਹਿੰਦੇ ਨੇ ਵੀ ਸਿਸਟਮ ਡਿੱਗ ਚੁੱਕਿਆ ਹੈ, ਇਹ ਸਰਕਾਰ ਉਸ ਡਿੱਗੇ ਸਿਸਟਮ ਦਾ ਮਲਬਾ ਹੈ। ਸਾਨੂੰ ਇਸ ਲਈ ਪਤਾ ਹੈ ਕਿ ਇਹ ਮਲਬਾ ਸਾਡੇ 'ਤੇ ਡਿੱਗਾ ਹੈ। ਨਵੀਂ ਕਿਆਦਤ ਦੀਆਂ ਗੱਲਾਂ ਕਰ ਲਓ, ਪਰ ਯਾਦ ਰੱਖੋ ਕਿ ਬੜੇ ਖੱਜਲ ਖਾਰ ਹੋ ਕੇ ਇੱਕ ਅਸੀਂ ਨਵੀਂ ਕਿਆਦਤ ਲਿਆਂਦੀ ਸੀ, ਉਹ 4 ਸਾਲ ਵੀ ਨਹੀਂ ਚੱਲੀ। ਇਮਰਾਨ ਖਾਨ ਨੂੰ ਹੁਣ ਜੇਲ੍ਹ 'ਚ 3 ਸਾਲ ਹੋ ਗਏ ਨੇ ਅਤੇ ਹਾਈਬ੍ਰਿਡ ਨਿਜ਼ਾਮ ਚੱਲਦਾ ਰਿਹਾ ਅਤੇ ਉਹਨਾਂ ਨੂੰ 30 ਸਾਲ ਵੀ ਜੇਲ੍ਹ 'ਚ ਰੱਖ ਸਕਦਾ ਹੈ। ਨਵੀਂ ਕਿਆਦਤ ਦੀਆਂ ਗੱਲਾਂ ਕਰਨ ਤੋਂ ਪਹਿਲੇ ਇਹ ਵੀ ਸੋਚ ਲਿਆ ਕਰੋ ਵੀ ਜਿਹੜੀ ਪੁਰਾਣੀ ਨਵੀਂ ਕਿਆਦਤ ਸੀ ਉਹਦਾ ਕੀ ਅੰਜਾਮ ਹੋਇਆ ਸੀ। ਗੱਲ ਉਹਨਾਂ ਦੀ ਸਹੀ ਹੈ ਵੀ ਸਿਸਟਮ ਟਿਕ ਚੁੱਕਾ ਹੈ, ਮਲਬੇ 'ਤੇ ਤੁਹਾਡਾ ਰਾਜ ਹੈ, ਤੁਸੀਂ ਰਾਜ ਕਰਦੇ ਰਹੋ। ਰੱਬ ਰੱਖ।
1: ਮਹਾਰਾਜਾ ਰਣਜੀਤ ਸਿੰਘ ਕੋਈ ਅੰਗਰੇਜ਼ ਨਹੀਂ ਸੀ, ਉਹ ਕਿਧਰੋਂ ਯੂਰਪ ਤੋਂ ਉੱਠ ਕੇ ਨਹੀਂ ਸੀ ਆਇਆ। ਮਹਾਰਾਜਾ ਰਣਜੀਤ ਸਿੰਘ ਕੋਈ ਅਫਗਾਨੀ ਨਹੀਂ ਸੀ ਕਿ ਉਹਨੇ ਕਿਧਰੋਂ ਬਾਹਰੋਂ ਕੋਈ ਹਮਲਾਵਰ।
2: ਜੀ, ਸੋ ਇਹ ਕੁਛ ਇੱਕ ਖਬਰਾਂ, ਥੋੜ੍ਹੀ ਜਿਹੀਆਂ ਖਬਰਾਂ ਜਿਹੜੀਆਂ ਨੇ, ਦੂਜੀਆਂ ਵੀ ਸੁਣਨੀ। ਇਸ ਤੋਂ ਪਹਿਲਾਂ ਸਾਡੇ ਦੋਸਤ ਪਹੁੰਚ ਕੇ ਸਟੂਡੀਓ 'ਚ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਪਰ ਥੋੜ੍ਹੀਆਂ ਖਬਰਾਂ।
3: ਗਜ਼ਾ ਪਰ ਟਰੰਪ ਕੇ ਪੀਸ ਪਲਾਨ ਕੋ ਨੇਤਨਯਾਹੂ ਨੇ ਕੀਆ ਖਾਰਜ, ਕਿਆ ਦੋਨੋਂ ਨੇਤਾਓਂ ਮੇਂ ਬੜੀ ਹੈਂ ਦੂਰੀਆਂ, ਔਰ ਕਿਆ ਈਰਾਨ ਕੇ ਸਾਹਮਨੇ ਨਰਮ ਪੜ ਰਹਾ ਹੈ ਅਮੈਰਿਕਾ, ਕਰੇਂਗੇ ਬਾਤ। ਟਾਈਫੂਨ ਡੋਲਫਿਨ ਸੇ ਚੀਨ ਮੇਂ ਭਾਰੀ ਬਾਰਿਸ਼ ਔਰ ਤਬਾਹੀ, 10 ਲੱਖ ਸੇ ਜ਼ਿਆਦਾ ਲੋਗੋਂ ਕੋ ਘਰ ਖਾਲੀ ਕਰ ਸੁਰੱਖਿਅਤ ਜਗ੍ਹਾ ਪਰ ਪਹੁੰਚਾਇਆ ਗਿਆ, ਦਿਖਾਏਂਗੇ ਕੈਸੇ ਹਾਲਾਤ। ਰੂਸ ਮੇਂ ਯੂਕਰੇਨ ਕੇ ਬੜੇ ਡਰੋਨ ਹਮਲੇ, ਕਮ ਸੇ ਕਮ 13 ਕੀ ਮੌਤ, ਰੂਸ ਨੇ ਕਹਾ ਇੰਟਰਸੈਪਟ ਕੀਏ 450 ਸੇ ਜ਼ਿਆਦਾ ਯੂਕਰੇਨੀ ਡ੍ਰੋਨ। ਕੈਨੇਡਾ ਮੇਂ ਬੇਕਾਬੂ ਹੋਤੀ ਜਾ ਰਹੀ ਹੈ ਵਾਇਲਡ ਫਾਇਰ, ਕਿਆ ਹੈ ਸਬਸੇ ਬੜੀ ਚਿੰਤਾ, ਦਿਖਾਏਂਗੇ ਪ੍ਰੋਗਰਾਮ ਮੇਂ। ਸਵਾਗਤ ਹੈ ਆਪਕਾ ਬੀਬੀਸੀ ਦੁਨੀਆ ਮੇਂ, ਮੈਂ ਹੂੰ ਸਾਰਿਕਾ ਸਿੰਘ। ਬੁਲੇਟਿਨ ਮੇਂ ਬਾਤ ਕਰੇਂਗੇ ਕਿ ਕਿਉਂ ਟਰੰਪ ਕਾ ਪੀਸ ਪਲਾਨ ਨੇਤਨਯਾਹੂ ਕੋ ਮਨਜ਼ੂਰ ਨਹੀਂ ਹੈ, ਲੇਕਿਨ ਫਿਲਹਾਲ ਬੜੀ ਖਬਰ ਆਈ ਹੈ, ਸ਼ੁਰੂਆਤ ਕਰਤੇ ਕੋਲੰਬੀਆ ਸੇ ਜਹਾਂ ਬੜਾ ਭੂਕੰਪ ਆਇਆ ਹੈ। ਯੂਐਸ ਜਿਓਲੋਜੀਕਲ ਸਰਵੇ ਕੇ ਮੁਤਾਬਿਕ ਪੱਛਮੀ ਕੋਲੰਬੀਆ ਮੇਂ 7.04 ਤੀਵਰਤਾ ਕਾ ਭੂਕੰਪ ਆਇਆ ਹੈ। ਭੂਕੰਪ ਕਾ ਐਪੀਸੈਂਟਰ ਚੋਕੋ ਰੀਜਨ ਮੇਂ ਕੈਲੀ ਔਰ ਮੈਡੀਜੀਨ ਕੇ ਬੀਚ ਮੇਂ ਥਾ। ਅਧਿਕਾਰੀਓ ਨੇ ਕੀਪਡੋ ਔਰ ਪੈਰੀਆਰਾ ਮੇਂ ਲੋਗੋਂ ਕੇ ਘਾਇਲ ਹੋਣੇ ਔਰ ਇਮਾਰਤੋਂ ਕੋ ਨੁਕਸਾਨ ਪਹੁੰਚਣੇ ਕੀ ਬਾਤ ਕਹੀ ਹੈ। ਇਸ ਭੂਕੰਪ ਕੇ ਝਟਕੇ ਪੂਰੇ ਦੇਸ਼ ਕੇ ਸਾਥ ਸਾਥ ਪੜੋਸੀ ਦੇਸ਼ ਵੈਨੇਜ਼ੁਏਲਾ ਮੇਂ ਵੀ ਮਹਿਸੂਸ ਕੀਏ ਗਏ। ਔਰ ਅਬ ਬਾਤ ਇਜ਼ਰਾਇਲ ਔਰ ਅਮੈਰਿਕਾ ਕੀ। ਅਮੈਰਿਕਾ ਕੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਗਾਜ਼ਾ ਕੇ ਲਿਏ ਜੋ ਪੀਸ ਪਲਾਨ ਬਣਾਇਆ ਥਾ ਵੋ ਇਜ਼ਰਾਇਲ ਨੇ ਖਾਰਜ ਕਰ ਦਿਆ ਹੈ। 15 ਪੁਆਇੰਟ ਕੇ ਪੀਸ ਪਲਾਨ ਕੋ ਨਾ ਮਨਜ਼ੂਰ ਕਰਨੇ ਕੇ ਪੀਛੇ ਵਜਹ ਇਜ਼ਰਾਇਲ ਨੇ ਬਤਾਇਆ ਹੈ ਕਿ ਉਸਕੇ ਸੈਨਿਕ ਗਾਜ਼ਾ ਸੇ ਤਭੀ ਹਟੇਂਗੇ ਜਬ ਹਮਾਸ ਆਪਣੇ ਸਭੀ ਹਥਿਆਰ ਸੌਂਪ ਦੇਗਾ। ਬੋਰਡ ਆਫ ਪੀਸ ਕੇ ਹਾਈ ਰਿਪ੍ਰੈਜੈਂਟੇਟਿਵ ਨਿਕੋਲਾਏ ਮਲਾਦਨੋਵ ਨੇ ਕਿਹਾ ਹੈ ਕਿ ਅਮੈਰੀਕਾ ਸਮਰਥਿਤ ਪੀਸ ਪਲਾਨ ਹੀ ਇਸ ਖੇਤਰ ਕੇ ਲਿਏ ਆਗੇ ਬੜਨੇ ਕਾ ਇਕਲੌਤਾ ਰਾਸਤਾ ਹੈ ਔਰ ਆਗੇ ਕੀ ਬਾਤਚੀਤ ਜਾਰੀ ਹੈ। ਵਹੀਂ ਹਮਾਸ ਕਾ ਕਹਿਣਾ ਹੈ ਕਿ ਪੀਸ ਪਲਾਨ ਕੇ ਤਹਿਤ ਵੋ ਹੈਵੀ ਵੈਪਨ ਸੌਂਪ ਦੇਗਾ, ਪਰ ਸ਼ਰਤ ਹੈ ਇਜ਼ਰਾਇਲ ਹਰ ਤਰਸ ਕੇ ਹਮਲੇ ਰੋਕੇ ਔਰ ਗਾਜ਼ਾ ਸੇ ਆਪਣੀ ਸੇਨਾ ਵਾਪਸ ਬੁਲਾਏ। ਇੱਕ ਤਰਫ ਇਜ਼ਰਾਇਲ ਅਬ ਅਕਟੂਬਰ ਮੇਂ ਹੋਣੇ ਵਾਲੇ ਆਮ ਚੁਣਾਵ ਕੀ ਓਰ ਬੜ ਰਹਾ ਹੈ ਔਰ ਪੋਲਸ ਮੇਂ ਨੇਤਨਯਾਹੂ ਖੁਦ ਪੀਛੇ ਚੱਲ ਰਹੇ ਹੈ ਔਰ ਅਬ ਇਸ ਪੀਸ ਪਲਾਨ ਕੋ ਲੇਕਰ ਵਹਾਂ ਰਾਜਨੀਤਿਕ ਮਾਹੌਲ ਵੀ ਗਰਮ ਹੈ। ਦੂਸਰੀ ਤਰਫ ਅਮੈਰੀਕਾ ਇਜ਼ਰਾਇਲ ਕਾ ਸਹਿਯੋਗੀ ਹੈ। ਨੇਤਨਯਾਹੂ ਕਈ ਮੌਕੋ ਪਰ ਟਰੰਪ ਕੇ ਸਾਥ ਆਪਣੇ ਦੋਸਤਾਨਾ ਰਿਸ਼ਤੋਂ ਕੀ ਬਾਤ ਕਹਿ ਚੁੱਕੇ ਹੈ। ਐਸੇ ਮੇਂ ਟਰੰਪ ਕੇ ਪੀਸ ਪਲਾਨ ਕੋ ਸਾਫ਼ ਖਾਰਜ ਕਰਨਾ ਇਸਕੇ ਪੀਛੇ ਮਾਇਨੇ ਕਿਆ ਹੈ, ਕਿਆ ਟਰੰਪ ਔਰ ਨੇਤਨਯਾਹੂ ਮੇਂ ਦੂਰੀਆਂ ਬੜੀ ਹੈ। ਇਨ ਤਮਾਮ ਸਵਾਲੋਂ ਕੇ ਜਵਾਬ ਜਾਣਨੇ ਕੇ ਲਈ ਮੈਨੇ ਬਾਤ ਕੀ ਯਰੂਸ਼ਲਮ ਮੇਂ ਮੌਜੂਦ ਵਰਿਸ਼ਠ ਪੱਤਰਕਾਰ ਹਰਿੰਦਰ ਮਿਸ਼ਰਾ ਸੇ।
4: ਯਹਾਂ ਪਰ ਕੱਲ ਕੀ ਜੋ ਬੈਠਕ ਹੋਈ ਥੀ ਕੈਬਿਨੇਟ ਕੀ, ਉਸਮੇ ਉਨ੍ਹੋਂਨੇ ਕਹਾ ਕਿ ਯੇ ਉਨ੍ਹੇਂ ਇਸਰਾਇਲ ਇਸਕੋ ਤਬ ਤੱਕ ਮਨਜ਼ੂਰ ਨਹੀਂ ਕਰੇਗਾ ਜਬ ਤੱਕ ਕਿ ਪੂਰੀ ਤਰ੍ਹਾਂ ਸੇ ਹਮਾਸ ਆਪਣੇ ਹਥਿਆਰ ਜੋ ਹੈ ਵੋ ਨਹੀਂ ਡਾਲ ਦੇਤਾ। ਲੇਕਿਨ ਗੌਰ ਕਰਨੇ ਵਾਲੀ ਬਾਤ ਯੇ ਹੈ ਕਿ ਯੇ ਬਿਆਨ ਜੋ ਹੈ ਯੇ ਤਕਰੀਬਨ ਕਈ ਹਫ਼ਤੋਂ ਕੇ ਬਾਅਦ ਯੇ ਬਿਆਨ ਆ ਰਹਾ ਹੈ। ਪਿਛਲੇ ਮਹੀਨੇ ਜੋ ਹੈ ਬੋਰਡ ਆਫ ਪੀਸ ਕੇ ਤਰਫ ਸੇ ਯੇ ਕਹਾ ਗਿਆ ਥਾ ਕਿ ਹਮਾਸ ਨੇ ਇਸਕੋ ਮਨਜ਼ੂਰੀ ਦੇ ਦੀ ਹੈ ਔਰ ਨੇਤਨਯਾਹੂ ਕਾ ਇਤਨੇ ਦਿਨੋਂ ਤੱਕ ਜੋ ਬਿਆਨ ਨਹੀਂ ਆਇਆ ਇਸਕੋ ਲੇਕਰ ਕੇ ਯਹਾਂ ਪਰ ਕਈ ਤਰ੍ਹਾਂ ਕੇ ਕਯਾਸ ਲਗ ਰਹੇ ਥੇ। ਯੇ ਕਹਾ ਜਾ ਰਹਾ ਥਾ ਕਿ ਵੋ ਖੁੱਲ ਕਰਕੇ ਅਮਰੀਕਾ ਕੇ ਖਿਲਾਫ਼ ਨਹੀਂ ਆ ਜਾਣਾ ਚਾਹਤੇ ਵੋ ਖੁੱਲ ਕਰਕੇ ਅਮਰੀਕਾ ਕੇ ਖਿਲਾਫ਼ ਨਹੀਂ ਆ ਜਾਣਾ ਚਾਹਤੇ ਵੋ ਅਮਰੀਕਾ ਕੇ ਖਿਲਾਫ਼ ਕਿਸੀ ਤਰ੍ਹਾਂ ਕਾ ਬਿਆਨ ਨਹੀਂ ਦੇਣਾ ਚਾਹਤੇ ਔਰ ਯਹਾਂ ਪਰ ਜੋ ਉਨਕੇ ਵੋਟਰਸ ਹੈ ਜੋ ਉਨਕੇ ਸਮਰਥਕ ਹੈ ਉਨਕੇ ਬਾਕੀ ਗਠਬੰਧਨ ਸਰਕਾਰ ਮੇਂ ਜੋ ਸ਼ਾਮਿਲ ਜੋ ਬਾਕੀ ਪਾਰਟੀਓ ਕੇ ਵੀ ਜੋ ਸਮਰਥਕ ਹੈ ਉਨਕੇ

0: ਸੋ 3403400203 ਤੇ ਕਾਲ ਕਰਨ ਦੀ www.iwebguide.ca।
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर, या कॉल करें 587-360-6890 687-360-6890। लाइफलाइन मेडिकल क्लिनिक,
2: आपकी सेहत हमारी जिम्मेदारी।
3: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
4: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhta hai. Tuhadi sahulat layi main Maninder Singh Tillo ate Inderjot Kaur Tillo ikko chhat het immigration ate insurance diyan sewawan pradan karde han. Sanu sampark karn layi 403-225-1111. Maninder Singh Tillo, Asia Pacific Immigration Consulting Limited.
5: Regulated Canadian Immigration Consultant.
4: 403-225-1111.
3: From the heart of Calgary to every corner within a 250 kilometer reach, Sabrang Radio is connecting voices, stories and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
6: Now, you can see that you are in the program because 15 August is coming. ਤੇ ਉਸੇ ਸਿਲਸਿਲੇ ਦੇ ਵਿੱਚ ਗੱਲਬਾਤ ਕਰਨ ਵਾਸਤੇ ਸਾਡੇ ਕੋਲ ਪੂਰੇ ਇੰਡੀਆ ਦੇ ਜਿਹਨੂੰ ਕਹਿੰਦੇ ਨੁਮਾਇੰਦੇ ਪਹੁੰਚੇ ਆ, ਜਿਹੜੇ ਇਸ ਵਾਰੀ ਬਹੁਤ ਵਧੀਆ ਪ੍ਰੋਗਰਾਮ ਹੋਣ ਜਾ ਰਿਹਾ, ਪਹਿਲੇ ਨਾਲੋਂ ਬਿਗਰ ਐਂਡ ਬੈਟਰ, ਹਮੇਸ਼ਾ ਹੀ ਜਿਹਨੂੰ ਕਹਿੰਦੇ ਨਾ ਵੀ ਇਸ ਵਾਰੀ ਹੋਰ ਵੱਡਾ ਤੇ ਵਧੀਆ ਪ੍ਰੋਗਰਾਮ ਹੋਏਗਾ। ਉਹਦੇ ਬਾਰੇ ਜਾਣਕਾਰੀ ਦੇਣ ਵਾਸਤੇ ਮੇਰੇ ਬਿਲਕੁਲ ਨਾਲ ਮੇਰੇ ਭਰਾ ਬੈਠੇ ਨੇ ਜੀ, ਸੰਜੀਵ ਨਾਗਪਾਲ ਜੀ, ਤੇ ਉਸ ਤੋਂ ਬਾਅਦ ਰੋਹਨ ਜੀ, ਸ਼ਸ਼ਾਂਕ ਜੀ ਤੇ ਪ੍ਰਸ਼ਾਂਤ ਜੀ। ਇਹ ਚਾਰ ਜਿਹੜੇ ਨੇ ਵੱਖਰੀਆਂ ਵੱਖਰੀਆਂ ਆਰਗਨਾਈਜੇਸ਼ਨ ਨੂੰ ਵੀ ਰਿਪ੍ਰਜੈਂਟ ਕਰਦੇ ਨੇ, ਪਲੱਸ ਅੱਜ ਸਾਡੇ ਕੋਲ ਪਹੁੰਚਿਆ। ਸੋ ਸ਼ੁਰੂਆਤ ਜਹਾਂ ਸੇ ਵੀ ਕਰਨਾ ਚਾਹੇ, ਜੋ ਵੀ ਕਰਨੀ ਚਾਹੀਏ ਜੀ। ਰੋਹਨ ਜੀ ਨੇ ਪਹਿਲੇ ਸੇ ਹੱਥ ਮੇ ਮਾਈਕ ਪਕੜਾ ਹੁਆ,
7: ਵੈਰੀ ਗੁੱਡ,
6: ਬਿਲਕੁਲ ਜੀ ਜੀ ਜੀ। ਰੋਹਨ ਜੀ ਹਮੇਸ਼ਾ ਹਾਂਜੀ ਬੜੀ ਮਿਹਨਤ ਕਰਤੇ ਹੈ ਪ੍ਰੋਗਰਾਮੋ ਮੇ ਜੀ। ਰੋਹਨ ਜੀ ਪਹਿਲੇ ਤੋਂ ਆਪਸੇ ਵੈਲਕਮ ਟੂ ਸਬਰੰਗ ਰੇਡੀਓ, ਔਰ ਇਸ ਬਾਰ ਇੰਡੀਆ ਏ ਫੈਸਟ ਮੇ ਕਿਆ ਹੋਣੇ ਜਾ ਰਿਹਾ
7: ਜੀ? ਤੋ ਸਬਸੇ ਪਹਿਲੇ ਸਬਰੰਗ ਰੇਡੀਓ ਕੇ ਸਾਰੇ ਜੋ ਸੁਣਨੇ ਵਾਲੇ ਉਨਕੋ ਮੇਰਾ ਪਿਆਰ ਭਰਾ ਨਮਸਕਾਰ। ਮੇਰਾ ਨਾਮ ਰੋਹਨ ਸੰਖੇ ਹੈ, ਮੈਂ ਕੈਲਗਰੀ ਮਰਾਠੀ ਐਸੋਸੀਏਸ਼ਨ ਸੇ ਹੂੰ ਔਰ ਪਿਛਲੇ 6 ਸਾਲ ਸੇ ਇਸ ਪ੍ਰੋਜੈਕਟ ਪੇ ਕਾਮ ਕਰ ਰਹਾ ਹੂੰ। ਤੋ ਸਬਸੇ ਪਹਿਲੀ ਬਾਤ ਤੋ ਯੇ ਹੈ ਕਿ ਯੇ ਜੋ ਨਾਮ ਹਮਨੇ ਰਖਾ ਹੈ, ਯੇ ਸਭੀ ਕੀ ਜਾਣਕਾਰੀ ਕੇ ਲਿਏ ਇੱਕ ਬੋਲ ਦੂੰ ਕਿ ਜੋ ਹਮ ਜਬ ਕ੍ਰਿਕਟ ਮੈਚ ਦੇਖਤੇ ਹੈ ਭਾਰਤ ਮੇ, ਰਾਈਟ, ਤੋ ਇੱਕ ਬਹੁਤ ਹੀ ਯੂਨੀਕ ਆਵਾਜ਼ ਆਪਕੋ ਸੁਣਾਈ ਦੇਤੀ ਹੈ, ਜੋ ਜਾਤੀ ਹੈ ਇੰਡੀਆ ਇੰਡੀਆ ਇੰਡੀਆ। ਤੋ ਯੇ ਜੋ ਇੰਡੀਆ ਹੈ, ਹਮਨੇ ਉਸੀ ਨਾਮ ਕੋ इसमें समाया है कि हमने जो इंडिया के आगे का जो ए है, आई एन डी आई के आगे का, उसको ये कर दिया और इसीलिए इस इवेंट का नाम है इंडिया फेस्ट। तो नाम इंडिया ही है लेकिन वो जो ए है उसका प्रोनाउंसिएशन थोड़ा ये टाइप का है, तो इंडिया ये नहीं, इंडिया फेस्ट इसका नाम है। और थोड़ी सी जानकारी दे दूं कि ये जो फेस्टिवल है ये हम पिछले 5-6 सालों से कर रहे हैं, इसके पहले वो

0: ਪ੍ਰੋਗਰਾਮ ਜਿਹੜਾ ਜੀ ਆਲਮੋਸਟ ਸਮਾਪਤੀ ਤੇ ਹੋ ਗਿਆ ਤੇ ਆਈ ਹੋਪ ਵੀ ਸਾਰੀ ਇਨਫੋਰਮੇਸ਼ਨ ਇਹਨੇ ਸ਼ੇਅਰ ਕਰਤੀ ਹੈ। ਵਨਸ ਅਗੇਨ ਮੈਂ ਕੁਇਕਲੀ ਥੋੜਾ ਜਿਹਾ ਬੋਲ ਦਿੰਦਾ ਪੋਸਟਰ ਨੂੰ ਦੇਖ ਕੇ ਜਲਦੀ ਜਲਦੀ। ਵਨ ਅਰਥ ਵਨ ਫੈਮਿਲੀ ਵਨ ਫਿਊਚਰ ਇੰਡੀਆ ਇਹ ਫੈਸਟ ਜਿਹੜਾ ਹੈ ਸੈਲੀਬ੍ਰੇਟ ਹੋ ਰਿਹਾ 15 ਅਗਸਤ ਜਿਹਨੂੰ ਆਪਾਂ ਕਹਿੰਦੇ ਹਾਂ। 20 ਕਮਿਊਨਿਟੀਜ਼ ਤੋਂ ਵੱਧ ਕਮਿਊਨਿਟੀ ਸੈਲੀਬ੍ਰੇਟ ਕਰ ਰਹੀਆਂ ਵਨ ਨੇਸ਼ਨ ਨਾਂ ਦੇ ਅੰਦਰ। ਕਮਿਊਨਿਟੀ ਪਾਰਟਨਰ ਜਿਹੜੇ ਨੇ ਇਹਦੇ 'ਚ ਇੰਡੀਅਨ ਇਨ ਵਾਈ ਵਾਈ ਸੀ, ਰਾਣਾ, ਕੈਲਗੀ ਜੈਨ ਸੁਸਾਇਟੀ, ਆਈ ਐਸ ਸੀ, ਮੇਰੇ ਕੋਲ ਪੜਾ ਵੀ ਨਹੀਂ ਜਾਏਗਾ, ਕੈਲਗਰੀ ਮਰਾਠੀ ਗੁਜਰਾਤੀ ਮੰਡਲ, ਹਾਂਜੀ
1: ਐਪਕਾ ਔਸਕਾ ਹੈ, ਕੈਲਗਰੀ ਆਈ ਆਈ ਟੀ ਐਨ ਹੈ, ਤੇਲਗੂ ਬਿਹਾਰੀ ਐਸੋਸੀਏਸ਼ਨ,
0: ਹਾਂਜੀ
1: ਕੈਲਗਰੀ ਤੇਲੰਗਾਨਾ ਐਸੋਸੀਏਸ਼ਨ,
0: 15 ਅਗਸਤ ਕੋ ਜੇ ਪ੍ਰੋਗਰਾਮ ਹੋਗਾ,
1: ਹਾਂਜੀ ਮੱਧ ਪ੍ਰਦੇਸ਼ ਕਲਚਰਲ ਸੋਸਾਇਟੀ ਆਫ ਕੈਲਗਰੀ ਹੈ, ਚਿਤਰਗੁਪਤ ਸੋਸਾਇਟੀ ਹੈ,
0: ਲਓ ਜੀ ਇਨਕੋ ਥੋੜੀ ਜਗ੍ਹਾ ਦੇ ਦਿੱਤੀ,
1: ਬੀਬੀਸੀ 3 ਹੈ, ਸਕੌਨ, ਬੀਏਸੀ, ਬੀਏਪੀਐਸ ਐਂਡ ਗੁਰੂ ਨਾਨਕ ਸੋਸਾਇਟੀ ਹੈ। ਯੇ ਸਾਰੀ ਆਲਮੋਸਟ 20 ਆਰਗਨਾਈਜੇਸ਼ਨ ਹੈ ਜੋ ਹਮੇ ਸਪੋਰਟ ਕਰਤੇ ਹੈ ਔਰ ਜੋ ਹਮਾਰੇ ਸਾਥ ਖੜੀ ਰਹਤੀ ਹੈ। ਉਨਕਾ ਆਲਮੋਸਟ 4 ਮਹੀਨੇ ਸੇ ਬਹੁਤ ਹੀ ਦਿਨ ਰਾਤ ਹਾਰਡ ਵਰਕ ਹੁਆ ਹੈ ਔਰ ਇਸਕਾ ਰਿਜ਼ਲਟ ਆਪਕੋ 15 ਅਗਸਤ ਕੋ ਦੇਖਨੇ ਕੋ ਮਿਲੇਗਾ। ਸਬਸੇ ਰਿਕੁਐਸਟ ਹੈ ਡੈਕੋਰਮ ਬਣਾਏ ਰਖੇਂਗੇ ਔਰ ਬੀ ਪ੍ਰਾਊਡ ਟੂ ਬੀ ਇੰਡੀਅਨ।
0: ਬਿਲਕੁਲ ਜੀ ਬਿਲਕੁਲ, ਅੱਛੇ ਇੱਕ ਪ੍ਰਾਊਡ ਅੱਛੇ ਇੰਡੀਅਨ ਕੀ ਤਰ੍ਹਾਂ ਪ੍ਰੋਗਰਾਮ ਔਰਗਨਾਈਜ਼ ਹੋਗਾ ਔਰ ਸਾਰੇ ਪਲੀਜ਼ ਵੈਲਕਮ, ਸਬਕਾ ਖੁੱਲਾ ਮੰਚ ਹੈ, ਸਬਕੋ ਵੈਲਕਮ ਹੈ। ਥੈਂਕ ਯੂ ਵੈਰੀ ਮਚ ਆਪ ਸਬਕਾ ਵੀ ਆਨੇ ਕੇ ਲਈ।
2: ਥੈਂਕ ਯੂ
3: ਐਵਰੀਵਨ, ਥੈਂਕ ਯੂ, ਥੈਂਕ ਯੂ।
4: ਦ ਟਾਈਮ ਇਜ਼ 8 PM, ਯੂ ਆਰ ਲਿਸਨਿੰਗ ਟੂ ਫੇਅਰਚਾਈਲਡ ਰੇਡੀਓ CHKF FM 94.7, ਅ ਮਲਟੀਕਲਚਰਲ ਰੇਡੀਓ ਸਟੇਸ਼ਨ ਇਨ ਕੈਲਗਰੀ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ।

0: ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
1: ਮਰਸੀਡੀਜ਼ ਬੈਂਜ਼ ਕੰਟਰੀ ਹਿਲਸ।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ।
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
0: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
4: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696, 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771-80 ਐਵੀਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ। ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ 4

0: ನಾನು ಕಾಲ್ ಕರ್ಲೋ 587-832-1208 ತೆ ಸಾನಿಕ್ ಇನ್ಶೂರೆನ್ಸ್ ತೋ ಮಾನಸ್ ಪಹುಜಾ. ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ. ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟਟਹੁਰਾਂ ਨੂੰ ਕਾਲ ਕਰ ਸਕਦੇ ਹੋ. ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ. ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ. ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ. ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ. ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ. ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ. ਤੁਸੀਂ ਵਾਕ ਇਨ ਜਾ ਸਕਦੇ ਹੋ. ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ. ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ. ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ. ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ. ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ. ਪ੍ਰਦੇਸ਼ ਜਿੰਨਾ ਸੋਹਣਾ ਦੇਖਣ ਨੂੰ ਲੱਗਦਾ ਦੂਰੋਂ ਦੂਰੋਂ, ਕਈ ਵਾਰੀ ਜਦੋਂ ਉੱਥੇ ਪਹੁੰਚ ਜਾਂਦੇ ਹਾਂ ਤੇ ਉਹ ਉਨਾ ਸੋਹਣਾ ਨਹੀਂ ਲੱਗਦਾ, ਕਿਉਂਕਿ ਉੱਥੇ ਦੀਆਂ ਪ੍ਰੋਬਲਮਸ ਨੂੰ ਜਦੋਂ ਅਸੀਂ ਡੀਪਲੀ ਫੇਸ ਕਰਦੇ ਹਾਂ ਤੇ ਸਾਡਾ ਥੋਟ ਪ੍ਰੋਸੈਸ ਜਿਹੜਾ ਉਹ ਬਦਲ ਜਾਂਦਾ. ਜਿਵੇਂ ਕਹਿੰਦੇ ਨਾ ਵੀ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਆਲ ਦਾ ਗਲਿਟਰਸ ਆਰ ਨੋਟ ਗੋਲਡ, ਉਹ ਚੀਜ਼ ਕਿਤੇ ਨਾ ਕਿਤੇ ਪ੍ਰਦੇਸ਼ ਤੇ ਵੀ ਢੁੱਕਦੀ ਹੈ. ਖਾਸ ਕਰਕੇ ਅੱਜ ਅਸੀਂ ਗੱਲ ਕਰਾਂਗੇ ਕੈਨੇਡਾ ਦੀ. ਕੈਨੇਡਾ ਹਰ ਪੰਜਾਬੀਆਂ ਨੂੰ ਆਪਣਾ ਦੂਜਾ ਘਰ ਲੱਗਦਾ, ਹਰ ਪੰਜਾਬੀ ਦਾ ਜੀ ਕਰਦਾ ਵੀ ਕੈਨੇਡਾ ਨੂੰ ਦੌੜੀਏ. ਪਰ ਜਦੋਂ ਇੱਥੇ ਕੈਨੇਡਾ ਦੀਆਂ ਸਮੱਸਿਆਵਾਂ ਮੂੰਹ ਅੱਡ ਕੇ ਖੜੀਆਂ ਹੁੰਦੀਆਂ ਤੇ ਤੁਹਾਨੂੰ ਕਰਨਾ ਪੈਂਦਾ ਉਹਨਾਂ ਦਾ ਸਾਹਮਣਾ, ਤੇ ਫਿਰ ਸੱਪ ਦੇ ਮੂੰਹ ਚ ਕੋੜ ਕਰ ਲਈ ਨਾ ਮੁੜਿਆ ਜਾਂਦਾ ਨਾ ਰਿਹਾ ਜਾਂਦਾ. ਅੱਜ ਇਹਨਾਂ ਮੁੱਦਿਆਂ ਤੇ ਹੀ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਸਾਡੇ ਗੈਸਟ ਨੇ ਸੰਦੀਪ ਕਾਲੋਂ ਜੀ, ਜਿਨ੍ਹਾਂ ਨੇ ਇੱਕ ਮੂਵੀ ਬਣਾਈ ਹੈ ਇਹਨਾਂ ਮੁੱਦਿਆਂ ਤੇ, ਇਹਨਾਂ ਦਰਦਾਂ ਤੇ. ਉਹਨਾਂ ਦੇ ਨਾਲ ਗੱਲਬਾਤ ਕਰਾਂਗੇ. ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ. ਸੰਦੀਪ ਕਾਲੋਂ ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ.
1: ਸਤਿ ਸ੍ਰੀ ਅਕਾਲ ਸਭ ਜੀ.
0: ਸਭ ਤੋਂ ਪਹਿਲਾਂ ਤਾਂ ਆਪਣੀ ਮੂਵੀ ਬਾਰੇ ਦੱਸੋ ਕਿ ਮੂਵੀ ਦਾ ਨਾਮ ਕੀ ਹੈ ਤੇ ਕਿਸ ਪਲੇਟਫਾਰਮ ਤੇ ਆ ਰਹੀ ਹੈ.
1: ਸਾਡੀ ਮੂਵੀ ਦਾ ਨਾਮ ਕੈਨੇਡਾ ਫਾਈਲਸ ਹੈ.
0: ਕੈਨੇਡਾ ਫਾਈਲਸ,
1: ਕੈਨੇਡਾ ਫਾਈਲਸ
0: ਜੀ.
1: ਔਰ ਇਹ ਚੌਪਾਲ ਤੇ ਆ ਰਹੀ ਹੈ 17 ਅਗਸਤ ਨੂੰ. ਔਰ ਇਸ ਫਿਲਮ ਦਾ ਨਾਮ ਕੈਨੇਡਾ ਫਾਈਲਸ ਰੱਖਣ ਦਾ ਰੀਜ਼ਨ ਸੀਗਾ ਇੱਕ, ਕਿਉਂਕਿ ਇਹਦੇ ਵਿੱਚ ਅਸੀਂ ਕੈਨੇਡਾ ਦੇ ਉਹ ਮੁੱਦੇ ਲਿਆਂਦੇ ਆ ਜਿਨ੍ਹਾਂ ਬਾਰੇ ਲੋਕਾਂ ਨੂੰ ਬਹੁਤਾ ਪਤਾ ਨਹੀਂ ਹੈ. ਲੋਕੀ ਕਹਿੰਦੇ ਆ ਕਿ ਸ਼ਾਇਦ ਕੈਨੇਡਾ ਆ ਗਿਆ ਸਭ ਕੁਝ ਸੌਖਾ ਹੋ ਗਿਆ, ਸੋ ਉਹਨਾਂ ਮੁੱਦਿਆਂ ਨੂੰ ਉਭਾਰਿਆ ਗਿਆ ਹੈ.
0: ਜੀ ਬਿਲਕੁਲ ਠੀਕ ਹੈ, ਕੈਨੇਡਾ ਦੇ ਮੁੱਦਿਆਂ ਨੂੰ ਹਾਈਲਾਈਟ ਕਰਨਾ ਵੀ ਬੜਾ ਜ਼ਰੂਰੀ ਹੈ. ਤੁਸੀਂ ਨਾ ਕੈਨੇਡਾ ਬਹਿ ਕੇ ਕਿਸੇ ਨੂੰ ਕਹਿ ਦਿਓ ਨਾ ਵੀ ਇੱਥੇ ਪ੍ਰੋਬਲਮ ਬੜੀ ਹੈ ਤੇ ਉਹ ਗਮੂਹ ਪਾੜ ਕੇ ਕਹਿੰਦਾ ਹੁਣ ਤੁਸੀਂ ਪਹੁੰਚ ਗਏ ਆ ਨਾ. ਸੋ ਇਹਨਾਂ ਚੀਜ਼ਾਂ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਕੇ ਮੂਵੀ ਬਣਾਈ ਹੈ ਕੈਨੇਡਾ ਫਾਈਲਸ, ਬਹੁਤ ਜ਼ਰੂਰੀ ਹੈ ਕਿ ਅਸੀਂ ਇੱਥੇ ਦੀ ਸੱਚਾਈ ਜਿਹੜੀ ਹੈ ਉਹ ਦੁਨੀਆ ਭਰ ਦੇ ਵਿੱਚ ਪਹੁੰਚਾਈਏ ਕਿ ਇੱਥੇ ਹੋ ਕੀ ਕੁਛ ਰਿਹਾ. ਤੁਸੀਂ ਕਿਹਾ ਕਿ ਇੱਥੇ ਦੀਆਂ ਪ੍ਰੋਬਲਮਸ ਨੂੰ ਤੁਸੀਂ ਕੈਨੇਡਾ ਫਾਈਲਸ ਨਾਂ ਦੀ ਮੂਵੀ ਦੇ ਵਿੱਚ ਇਨਕਲੂਡ ਕੀਤਾ, ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਹਾਈਲਾਈਟ ਕੀਤਾ, ਮੇਨ ਸਬਜੈਕਟ ਕੀ ਰਹੂਗਾ ਜੀ ਇਸ ਫਿਲਮ ਦਾ?
1: ਮੇਨ ਸਬਜੈਕਟ ਅੱਜ ਕੱਲ ਜੋ ਐਕਸਟ੍ਰੋਸ਼ਨ ਦਾ ਮੁੱਦਾ ਚੱਲ ਰਿਹਾ, ਮੈਂ ਪਿੱਛੇ ਜਿਹਾ ਇੱਕ ਸਟੋਰੀ ਦੇਖੀ ਸੀ ਕਿ 19-20 ਸਾਲਾਂ ਦੇ ਬੱਚਿਆਂ ਦੀ ਫੋਟੋਆਂ ਆਈਆਂ ਸੀਗੀਆਂ ਕਿ ਉਹ ਐਕਸਟ੍ਰੋਸ਼ਨ ਕਰ ਰਿਹਾ. ਉਸ ਸਾਰੇ ਮੁੱਦੇ ਨੂੰ ਵੀ ਆਪਾਂ ਫਿਲਮ ਦੇ ਵਿੱਚ ਉਭਾਰਿਆ. ਉਹ ਇਸ ਤਰੀਕੇ ਨਾਲ ਕਿ ਅਸਲ ਬੰਦਾ ਸਾਹਮਣੇ ਨਹੀਂ ਆਉਂਦਾ. ਸਾਡੀ ਫਿਲਮ ਦੇ ਵਿੱਚ ਦਿਖਾਇਆ ਕਿ ਉਹ ਬੱਚਿਆਂ ਦੀ ਵੀ ਹਾਇਰਿੰਗ ਕੀਤੀ ਜਾਂਦੀ ਆ ਔਰ ਉਹ ਹਾਇਰਿੰਗ ਕਿਉਂ ਹੋ ਰਹੀ ਆ, ਸੋ ਇਹ ਫਿਲਮ ਦੇਖ ਕੇ ਪਤਾ ਲੱਗੂਗਾ. ਸੋ ਕਿੱਦਾਂ ਬੱਚਿਆਂ ਨੂੰ ਗੁੰਮਰਾਹ ਕੀਤਾ ਜਾਂਦਾ. ਸੋ ਹੋਰ ਆਪਾਂ ਇਮੀਗ੍ਰੇਸ਼ਨ ਦੇ ਮੁੱਦੇ ਤੇ ਵੀ ਗੱਲ ਕੀਤੀ ਆ, ਐਲ ਐਮ ਆਈਜ਼ ਦੇ ਕੇ ਬੱਚਿਆਂ ਨੂੰ ਕਹਿੰਦਾ ਤੁਸੀਂ ਆਹ ਕੰਮ ਕਰ ਲਓ ਉਹ ਕੰਮ ਕਰ ਲਓ, ਬਟ ਹੁੰਦਾ ਉਹਨਾਂ ਚ ਕੁਛ ਨਹੀਂ ਹੈ. ਸੋ ਬਹੁਤ ਇੱਦਾਂ ਦੀ ਚੀਜ਼ਾਂ ਹੈਗੀਆਂ ਜਿਹੜੀਆਂ ਲੋਕਾਂ ਨੂੰ ਅਜੇ ਪਤਾ ਨਹੀਂ ਹੈ. ਸੋ ਆਪਣੇ ਇੱਥੇ ਸਾਹਮਣੇ ਹੀ ਦੇਖਿਆ ਜਾਵੇ ਤੇ

0: ਜੇ ਆਪਣੇ ਪਟਾਚ ਕਾਲਜ ਦੇ ਇੱਥੇ ਬੈਠੇ ਹੋਏ ਆ ਸੋ ਵੀ ਇੱਕ ਮੁੱਦਾ ਸੋ ਇਦਾਂ ਦੇ ਹੋਰ ਵੀ ਕਈ ਮੁੱਦੇ ਆ ਜਿਨ੍ਹਾਂ ਨੂੰ ਆਪਾਂ ਫਿਲਮ ਦੇ ਵਿੱਚ ਰੱਖਿਆ ਹੋਇਆ
1: ਜੀ ਤੁਸੀਂ ਐਕਸਟਰਸ਼ਨ ਦੀ ਗੱਲ ਕੀਤੀ ਨੋ ਡਾਊਟ ਐਕਸਟਰਸ਼ਨ ਇਸ ਵੇਲੇ ਕੈਨੇਡਾ ਚ ਬੜਾ ਵੱਡਾ ਮੁੱਦਾ ਹੈ ਹੁਣ ਪਟਾਚ ਕਾਲਜ ਦੇ ਸਟੂਡੈਂਟਸ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਕਿਤੇ ਨਾ ਕਿਤੇ ਇਹੋ ਜਿਹੀਆਂ ਘਟਨਾਵਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਜੋ ਕਿ ਗਲਤ ਹੈ ਅਸੀਂ ਨਿੰਦਾ ਕਰਦੇ ਹਾਂ ਉਸ ਚੀਜ਼ ਦੀ ਤੁਸੀਂ ਇਮੀਗ੍ਰੇਸ਼ਨ ਦੀ ਗੱਲ ਕੀਤੀ ਹੈ ਕਿ LMIAs ਵੇਚੀਆਂ ਗਈਆਂ ਇਹ ਵੀ ਬਿਲਕੁਲ ਠੀਕ ਹੈ ਪਰ ਉਹਨੂੰ ਜਿਹੜੇ LMIA ਲੈਂਦੇ ਨੇ ਉਹਨਾਂ ਦੇ ਦਰਦ ਨੂੰ ਬਿਆਨ ਕੀਤਾ ਹੈ ਕਿ LMIA ਵੇਚਣ ਵਾਲਿਆਂ ਦਾ ਵੀ ਪੱਖ ਤੁਸੀਂ ਛੂਹਿਆ
0: ਇਹਦੇ ਵਿੱਚ ਪੱਖ ਸਿਰਫ ਉਹਨਾਂ ਦਾ ਛੂਹਿਆ ਜਿਹੜੇ ਫੇਕ ਆ ਕਿ ਜਿਹੜੇ ਬਸ ਬਿਨਾ ਮਤਲਬ ਕਿ ਇੱਕ ਫੇਕ ਡਾਕੂਮੈਂਟ ਲਾ ਕੇ LMIA ਦਾ ਝਾਸਾ ਦੇ ਕੇ ਔਰ ਉਹਨਾਂ ਕੋਲ ਪੈਸੇ ਲੈ ਲੈਂਦੇ ਆ ਜਦਕਿ ਉਹ ਡਾਕੂਮੈਂਟੇਸ਼ਨ ਜਾਂ ਕਿਸੇ ਨੂੰ ਫੇਕ ਐਵੇਂ ਗਾਈਡ ਕਰਨਾ ਸੋ ਇਹ ਹੈ ਇਹਦੇ ਵਿੱਚ ਪੱਖ ਕਿਸੇ ਦਾ ਨਹੀਂ ਪੂਰਿਆ ਹੈਗਾ ਇਹਦੇ ਵਿੱਚ ਉਹ ਚੀਜ਼ ਦੱਸੀ ਗਈ ਹੈ ਕਿ ਜਿਹੜੀਆਂ ਆਪਣੀ ਜਿਹਨਾਂ ਨੂੰ ਨੌਲੇਜ ਤੋਂ ਪੱਖੋਂ ਗੱਲ ਹੋਈ ਹੈ ਕਿ ਨੌਲੇਜ ਉਹਨਾਂ ਕੋਲ ਹੈ ਨਹੀਂ ਔਰ ਜੋ ਪੇਪਰ ਦੇਖ ਕੇ ਸਾਈਨ ਕਰਤੇ ਪੈਸੇ ਦੇ ਦਿੱਤੇ ਕੁਛ ਇੱਦਾਂ ਦੀ ਚੀਜ਼ ਹੈ
1: ਜੀ ਸੰਦੀਪ ਜੀ ਇੱਕ ਸਵਾਲ ਮੇਰਾ ਹੋਰ ਹੈ ਤੁਸੀਂ ਜਿਵੇਂ ਕਿਹਾ ਕਿ ਇੱਥੇ ਦੀਆਂ ਪ੍ਰੋਬਲਮਸ ਤੇ ਗੱਲ ਕੀਤੀ ਹੈ ਇਹ ਜਿਹੜੇ ਇਨਸਾਈਡ ਕੈਨੇਡਾ ਨੇ ਜਿੱਦਾਂ ਤੁਸੀਂ ਕਿਹਾ ਕਿ ਲੈਕ ਆਫ ਨੌਲੇਜ ਕਰਕੇ LMIAs ਲੈ ਲੈਂਦੇ ਆ ਪਹੁੰਚ ਸਿਰਫ ਇੰਨੀ ਹੁੰਦੀ ਹੈ ਵੀ ਇੱਕ ਵਾਰੀ ਦਿੱਲੀ ਟੱਪ ਜਾਈਏ ਤੇ ਕੈਨੇਡਾ ਜਾ ਕੇ ਸਾਡੀ ਇਮੀਗ੍ਰੇਸ਼ਨ ਹੋ ਜਾਏ ਤੇ ਵਰਕ ਪਰਮਿਟ ਸਾਡੇ ਹੱਥ ਲੱਗ ਜਾਏ ਫਿਰ ਦੀ ਫਿਰ ਦੇਖਾਂਗੇ ਉਹ ਤੋਂ ਬਾਅਦ ਜਿਹੜੇ ਦਰਦ ਮਹਿਸੂਸ ਕਰਦਾ ਬੰਦਾ ਤੁਸੀਂ ਉਹਦੀ ਗੱਲ ਕੀਤੀ ਹੈ ਇਨਸਾਈਡ ਕੈਨੇਡਾ ਲੋਕਾਂ ਦੇ ਦਰਦ ਨੂੰ ਬਿਆਨ ਕੀਤਾ ਕਿ ਜਾਂ ਜਿਹੜੇ ਬੈਕ ਹੋਮ ਬੈਠੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਆ ਜਦੋਂ ਏਜੰਟ ਕਹਿ ਦਿੰਦੇ ਨੇ ਵੀ ਇੰਨੇ ਪੈਸੇ ਦੇ ਜੋ ਤੁਹਾਡਾ ਕੰਮ ਹੋ ਗਿਆ ਤੇ ਉਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕਰਦੇ ਕਿ ਕੰਮ ਹੋ ਕਿੱਦਾਂ ਰਿਹਾ ਉਹਨਾਂ ਨੂੰ ਵੀ ਤੁਸੀਂ ਇਸ ਫਿਲਮ ਚ ਪਾਇਆ
0: ਉਹ ਫਿਲਮ ਦਾ ਥੋੜਾ ਜਿਹਾ ਮੁੱਦਾ ਹਟ ਕੇ ਆ ਕਿਉਂਕਿ ਇਹਦੇ ਵਿੱਚ ਸਿਰਫ ਕੈਨੇਡਾ ਦੇ ਵਿੱਚ ਜਿੱਦਾਂ ਬੱਚੇ ਸਰਵਾਈਵ ਕਰ ਰਹੇ ਆ ਜਾਂ ਕੋਈ ਕੰਮ ਦੀ ਭਾਲ ਦੇ ਵਿੱਚ ਕੋਈ ਸਟੂਡੈਂਟ ਆ ਉਹਨੇ ਇੱਦਾਂ ਆਪਾਂ ਇੰਡੀਆ ਦੇ ਵਿੱਚ ਸੋਚਦੇ ਹਾਂ ਕਿ ਹਾਂ ਕੈਨੇਡਾ ਚੱਲ ਗਿਆ ਸਭ ਕੁਝ ਸੌਖਾ ਸਾਡਾ ਘਰ ਬਾਰ ਸੈੱਟ ਹੋ ਗਿਆ ਪਰ ਨਹੀਂ ਤੁਸੀਂ ਇਹ ਦੇਖੋ ਬੱਚਾ ਇੱਥੇ ਆਣ ਕੇ ਕਿੱਦਾਂ ਸਟਰਗਲ ਕਰ ਰਿਹਾ ਉਹਨੂੰ ਕੰਮ ਨਹੀਂ ਮਿਲ ਰਿਹਾ ਉਹ ਕੰਮ ਲੱਭਣ ਲਈ ਕੀ ਕੁਛ ਕਰ ਰਿਹਾ ਕੀ ਉਹਦੀਆਂ ਮਜਬੂਰੀਆਂ ਬਣ ਜਾਂਦੀਆਂ ਤੇ ਖਰਚੇ ਚੱਕਣ ਦੀਆਂ ਫਿਰ ਉਹ ਕਿਉਂ ਐਕਸਟ੍ਰੋਸ਼ਨ ਨਾਲ ਕਿਉਂ ਵੱਧ ਰਿਹਾ ਉਹ ਵੀ ਇੱਕ ਸਿਨੈਰੀਓ ਦਿਖਾਇਆ ਕਿ ਉਹ ਬੱਚੇ ਦੀ ਕੀ ਮਜਬੂਰੀ ਸੀ ਕੋਈ ਐਕਸਟ੍ਰੋਸ਼ਨ ਲਈ ਉਹਨਾਂ ਬੰਦਿਆਂ ਤੋਂ ਹਾਇਰਿੰਗ ਵਾਸਤੇ ਚਲਾ ਗਿਆ ਸੋ ਉਹ ਵੀ ਇੱਕ ਪੱਖ ਆ ਸੋ ਇਸ ਤੋਂ ਇਲਾਵਾ LMIAs ਦੇ ਇਸ਼ੂ ਹੋ ਗਏ ਇਸ ਤੋਂ ਇਲਾਵਾ ਕਿ ਜਿਹੜੇ ਬੱਚੇ ਪੱਕੇ ਵੀ ਆ ਜੇ PR ਵੀ ਹੋ ਗਈ ਫਿਰ ਵੀ ਇਹ ਨਹੀਂ ਕਿ ਜੇ ਬੰਦਾ ਪੱਕਾ ਤਾਂ ਇੱਥੇ ਸਭ ਕੁਝ ਸੈੱਟ ਹੋ ਗਿਆ ਉਹਨੂੰ ਵੀ ਸਟਰਗਲ ਕਰਨਾ ਪੈਂਦਾ ਸੋ ਇਹ ਸਾਰੀਆਂ ਚੀਜ਼ਾਂ ਵਿੱਚ ਐਡ ਆਨ ਕੀਤੀਆਂ
1: ਬਿਲਕੁਲ ਬਹੁਤ ਵਧੀਆ ਤੁਸੀਂ ਗੱਲ ਕੀਤੀ ਬਹੁਤ ਵਧੀਆ ਮੁੱਦੇ ਨੂੰ ਤੁਸੀਂ ਛੋਇਆ ਉਹਨਾਂ ਦਰਦਾਂ ਨੂੰ ਬਿਆਨ ਕੀਤਾ ਜੋ ਇੱਥੇ ਹੰਢਾ ਕੇ ਪਤਾ ਲੱਗਦਾ ਨਾ ਕਿਸੇ ਨੂੰ ਸੁਣਾ ਕੇ ਪਤਾ ਲੱਗਦਾ ਤੇ ਨਾ ਕਿਸੇ ਨੂੰ ਦਿਖਾ ਕੇ ਜ਼ਾਹਿਰ ਆ ਕਿ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਬੜੀ ਮਿਹਨਤ ਲੱਗੀ ਹੈ ਟੀਮ ਵਰਕ ਹੈ ਕਿੰਨੇ ਕੁ ਟੀਮ ਮੈਂਬਰਸ ਹੋ ਤੁਸੀਂ ਜਿਨ੍ਹਾਂ ਨੇ ਇਹ ਜਿਹੜਾ ਪ੍ਰੋਜੈਕਟ ਹੈ ਇਹਨੂੰ ਨੇਪਰੇ ਚਾੜਿਆ
0: ਸੋ ਸਭ ਨਾਲ ਪਹਿਲਾਂ ਤਾਂ ਸਾਡੇ ਡਾਇਰੈਕਟਰ ਸਾਹਿਬ ਜਿਹੜੀ ਕਿ ਆਪਣੀ ਇਹ ਫਿਲਮ ਬਣੀ ਹੈ 403 ਫਿਲਮ ਪ੍ਰੋਡਕਸ਼ਨ ਚ ਬਣੀ ਹੋਈ ਹੈ ਸੋ ਸਾਡੇ ਡਾਇਰੈਕਟਰ ਸਾਹਿਬ ਇੱਕ ਰਾਈਟਰ ਵੀ ਅੱਛੇ ਆ ਸੋ ਕਹਾਣੀ ਲਿਖੀ ਵੀ ਉਹਨਾਂ ਨੇ ਆ ਔਰ ਉਹ ਖੁਦ ਆਰਟਿਸਟ ਵੀ ਆ ਵਿੱਚ ਇੱਕ ਰੋਲ ਵੀ ਅਦਾ ਕਰ ਰਹੇ ਆ ਸੋ ਅਮਨ ਸਿੱਧੂ ਫਿਰ ਆਪਾਂ ਗੱਲ ਕਰੀਏ ਸੰਤੋਸ਼ ਸਨੀ ਮੁੰਡਾ ਬਹੁਤ ਸੋਹਣਾ ਥੀਏਟਰ ਦਾ ਆਰਟਿਸਟ ਆ ਫਿਰ ਮੇਰੀ ਭੈਣ ਦਾ ਰੋਲ ਅਦਾ ਕੀਤਾ ਜੈਸਮੀਨ ਕੌਰ ਨੇ ਫਿਰ ਨਿਤਾਸ਼ਾ ਕੰਗ ਸੋ ਇਹ ਸਾਰੇ ਹੀ ਆਰਟਿਸਟ ਆਪਣੇ ਲੋਕਲ ਕੈਲਗਰੀ ਦੇ ਹੀ ਆ
1: ਠੀਕ ਹੈ ਜੀ
0: ਸੋ ਸਾਰਾ ਸ਼ੂਟ ਹਰ ਇੱਕ ਚੀਜ਼ ਆਪਾਂ ਕੈਲਗਰੀ ਦੇ ਵਿੱਚ ਹੀ ਕੀਤੀ ਆ ਸੋ ਇਹੋ ਚੀਜ਼ਾਂ
1: ਕੈਲਗਰੀ ਦੇ ਵਿੱਚ ਸਾਰੀ ਸ਼ੂਟ ਹੋਈ ਤੁਸੀਂ ਰੋਲਸ ਦੀ ਗੱਲ ਕੀਤੀ ਹੈ ਤੇ ਜੇ ਅਸੀਂ ਪੁੱਛੀਏ ਕਿ ਸੰਦੀਪ ਕਾਲੋ ਹੁਣਾਂ ਨੇ ਕਿਹੜਾ ਰੋਲ ਪਲੇ ਕੀਤਾ ਹੈ ਤੇ ਉਹਦੇ ਬਾਰੇ ਵੀ ਦੱਸੋ
0: ਇਹਦੇ ਵਿੱਚ ਮੇਰਾ ਰੋਲ ਬਹੁਤ ਭਾਵੁਕ ਜਿਹਾ ਹੈ ਮੈਂ ਭਰਾ ਦਾ ਰੋਲ ਅਦਾ ਕੀਤਾ ਕਿ ਉਹਨੂੰ ਕੈਨੇਡਾ ਨੂੰ ਅਜੇ ਇੱਕ ਦਿਨ ਹੋਇਆ ਆ ਔਰ ਉਹਨੂੰ ਇੱਥੇ ਦੇ ਕੋਈ ਤੌਰ ਤਰੀਕੇ ਦਾ ਨਹੀਂ ਪਤਾ ਰਹਿਣ ਸਹਿਣ ਦਾ ਨਹੀਂ ਪਤਾ ਕਿ ਕਿੱਦਾਂ ਕੰਮ ਕਾਰ ਕਰਨਾ ਆਉਣਾ ਜਾਣਾ ਤੇ ਅਗਲੇ ਦਿਨ ਉਹਦੀ ਭੈਣ ਦਾ ਕਿਡਨੈਪ ਹੋ ਜਾਂਦਾ ਹੁਣ ਆਪਾਂ ਪਰਿਵਾਰਿਕ ਮੋਹ ਇੰਨਾ ਹੁੰਦਾ ਕਿ ਆਪਾਂ ਕਮਲੇ ਹੋ ਜਾਂਦੇ ਇਸ ਚੀਜ਼ ਲਈ ਕਿ ਕੀ ਹੋਇਆ ਕਿੱਦਾਂ ਹੋ ਰਿਹਾ ਆਪਾਂ ਭਾਲ ਕਰਨ ਦੀ ਕੋਸ਼ਿਸ਼ ਕਰਦੇ ਪਰ ਨਵੇਂ ਬੰਦੇ ਨੂੰ ਕੁਛ ਨਹੀਂ ਪਤਾ ਲੱਗਦਾ ਕਿ ਆਪਾਂ ਸਭ ਸ਼ੁਰੂ ਕਿੱਥੋਂ ਤੇ ਕਿੱਦਾਂ ਕਰੀਏ ਸੋ ਜਦੋਂ ਉਹ ਬੰਦਾ ਸਰਚ ਆਊਟ ਕਰਨਾ ਸ਼ੁਰੂ ਕਰਦਾ ਉਹਦੇ ਮੂਹਰੇ ਕੈਨੇਡਾ ਦੇ ਹਾਲਾਤ ਆਉਂਦੇ ਆ ਕਿ ਮੇਰੀ ਭੈਣ ਕਿੱਦਾਂ ਸਰਵਾਈਵ ਕਰਦੀ ਸੀ ਕੀ ਨਵੀਆਂ ਚੀਜ਼ਾਂ ਕੀ ਸਿਨੈਰੀਓ ਬਣੇ ਸੋ ਇਹ ਇੱਕ ਏਦਾਂ ਦਾ ਭਰਾ ਦੀ ਸਟੋਰੀ ਹੈ ਕਿ ਉਹ ਪੂਰਾ ਬੇਬਸ ਆ ਪਰ ਡਰ ਦੇ ਮਾਰੇ ਆਪਣਾ ਗੁੱਸਾ ਵੀ ਨਹੀਂ ਕੱਢ ਸਕਦਾ ਕਿਸੇ ਤੇ ਸੋ ਉਹਨੂੰ ਇਹ ਨਹੀਂ ਸਮਝ ਲੱਗ ਰਿਹਾ ਕਿ ਮੈਂ ਕਿੱਦਾਂ ਹਰੇਕ ਚੀਜ਼ ਨਾਲ ਡੀਲ ਕਰਾਂ ਮਤਲਬ ਇੱਕ ਇਮੋਸ਼ਨਲ ਕੰਫਿਊਜ਼ਿੰਗ ਕਰੈਕਟਰ ਆ ਉਸ ਬੰਦੇ ਦਾ
1: ਠੀਕ ਹੈ ਜੀ ਕਿਵੇਂ ਖਿਆਲ ਆਇਆ ਸੰਦੀਪ ਜੀ ਤੁਹਾਨੂੰ ਕਿ ਇਹਨਾਂ ਮੁੱਦਿਆਂ ਤੇ ਫਿਲਮ ਬਣਨੀ ਚਾਹੀਦੀ
0: ਇਹ ਖਿਆਲ ਤਾਂ ਸਾਡੇ ਡਾਇਰੈਕਟਰ ਸਾਹਿਬ ਨੂੰ ਹੋਇਆ ਜਦੋਂ ਉਹਨਾਂ ਨੇ ਸਟੋਰੀ ਲਿਖੀ ਪਰ ਜਦੋਂ ਉਹਨਾਂ ਨੇ ਮੈਨੂੰ ਨਰੇਟ ਕੀਤੀ ਤਾਂ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਇਹ ਇੱਕ ਬਹੁਤ ਭਾਵੁਕ ਕਿਰਦਾਰ ਹੈ
1: ਜੀ
0: ਔਰ ਮੈਂ ਐਕਟਿੰਗ ਚਲੋ ਮੇਰੇ ਅੰਦਰ ਆ ਮੈਂ ਐਕਟਿੰਗ ਬਿਨਾਂ ਨਹੀਂ ਰਹਿ ਸਕਦਾ ਤੇ ਜਦੋਂ ਸਟੋਰੀ ਨਰੇਟ ਕੀਤੀ ਤਾਂ ਮੇਰੇ ਅੰਦਰ ਇੱਕ ਇਮੋਸ਼ਨ ਉੱਠਣੇ ਸ਼ੁਰੂ ਹੋ ਗਏ

0: ਕਿ ਹਾਂ ਕਿ ਇਹ ਕੁਛ ਹੋ ਰਿਹਾ ਔਰ ਮੈਂ ਇਹ ਰੋਲ ਨਿਭਾਉਂਗਾ ਤੇ ਮੈਨੂੰ ਖੁਦ ਨੂੰ ਖੁਸ਼ੀ ਹੋਊਗੀ ਕਿ ਮੈਂ ਲੋਕਾਂ ਮੂਹਰੇ ਇਸ ਫਿਲਮ ਦਾ ਸੱਚ ਰੱਖ ਸਕਾਂ ਕਿ ਇਹ ਰਿਐਲਿਟੀ ਆ ਕੈਨੇਡਾ ਦੀ ਕਿਉਂਕਿ ਇੰਡੀਆ ਦੇ ਵਿੱਚ ਇੱਕ ਵਹਿਮ ਬਣਿਆ ਹੋਇਆ ਬਸ ਆ ਗਏ ਔਰ ਇੰਜੋਏ ਪਰ ਨਹੀਂ ਤੁਸੀਂ ਇਹਨਾਂ ਹਾਲਾਤਾਂ ਨੂੰ ਫੀਲ ਕਰਕੇ ਦੇਖੋ ਕਿ ਇੱਥੇ ਬੱਚਾ ਰਹਿ ਕਿੱਦਾਂ ਰਿਹਾ
1: ਬਿਲਕੁਲ ਠੀਕ ਗੱਲ ਹੈ ਜਦੋਂ ਤੁਸੀਂ ਕੋਈ ਬੰਦਾ ਕੈਨੇਡਾ ਪਹੁੰਚਦਾ ਤੇ ਉਹਦੀ ਸੋਹਣੀ ਜਿਹੀ ਫੋਟੋ ਦੇਖ ਕੇ ਨਾ ਸੋਚੋ ਵੀ ਉਹ ਬੜੇ ਸੋਹਣੇ ਹਾਲਾਤਾਂ ਚ ਉਹਦੇ ਪਿੱਛੇ ਇੱਕ ਡਾਰਕ ਸਟੋਰੀ ਵੀ ਹੁੰਦੀ ਹੈ ਤੁਸੀਂ ਹੁਣੇ ਹੁਣੇ ਕਿਹਾ ਵੀ ਮੈਂ ਐਕਟਿੰਗ ਬਿਨਾਂ ਨਹੀਂ ਰਹਿ ਸਕਦਾ ਤੇ ਹੁਣ ਮੈਂ ਵੀ ਨਹੀਂ ਰਹਿ ਸਕਦੀ ਇਹ ਪੁੱਛੇ ਬਿਨਾਂ ਵੀ ਸੰਦੀਪ ਜੀ ਬਾਰੇ ਪੁੱਛੀਏ ਕਿ ਤੁਹਾਡਾ ਐਕਟਿੰਗ ਨਾਲ ਵਾਹ ਵਾਸਤਾ ਕਿੱਦਾਂ
0: ਐਕਟਿੰਗ ਮੈਂ ਪਹਿਲਾਂ ਇੰਡੀਆ ਦੇ ਵਿੱਚ ਵੀ ਜੀ ਪੰਜਾਬੀ ਨਾਲ ਟੀਵੀ ਸੀਰੀਅਲਸ ਦੇ ਵਿੱਚ ਕੰਮ ਕਰਦਾ ਰਿਹਾ ਫਿਰ ਇੱਕ ਦੋ ਕਲਰ ਤੇ ਵੀ ਸ਼ੋਅ ਕੀਤੇ ਸੀਗੇ ਮੈਂ ਸੋ ਮਿਊਜ਼ਿਕ ਵੀਡੀਓਸ ਕਿਉਂਕਿ ਐਕਟਿੰਗ ਆਪਾਂ ਬਚਪਨ ਤੋਂ ਫਿਲਮਾਂ ਦੇਖਦੇ ਹਾਂ ਦੇਖ ਕੇ ਇੱਕ ਚਾਅ ਜਿਹਾ ਹੁੰਦਾ ਹੈ
1: ਆਪੇ ਗੂਗਲ ਬਣ ਜਾਂਦੇ ਹੁੰਦੇ ਸੀ ਵੇਖ ਕੇ
0: ਬਿਲਕੁਲ ਬਸ ਉਹੀ ਚੀਜ਼ਾਂ ਨੇ ਇੱਕ ਅੰਦਰ ਅੱਗ ਪੈਦਾ ਕੀਤੀ ਕਿ ਮੈਂ ਅਦਾਕਾਰੀ ਦੇ ਵਿੱਚ ਕੁਛ ਕਰਨਾ ਹੈ ਤੇ ਉਹ ਰਾਹ ਬਣੇ ਜੀ ਪੰਜਾਬੀ ਤੇ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਸੋ ਕਾਫੀ ਪ੍ਰੋਜੈਕਟ ਮੈਂ ਇੰਡੀਆ ਵੀ ਕੀਤੇ ਆ ਤੇ ਬਟ ਇਹ ਮੇਰਾ ਡੈਬਿਊ ਮੂਵੀ ਆ ਕੈਨੇਡਾ ਫਾਈਲਸ ਜੋ ਕਿ ਮੈਨੂੰ ਇੱਥੇ ਆ ਕੇ ਕਰਨ ਦਾ ਮੌਕਾ ਮਿਲਿਆ
1: ਜੀ ਜਦੋਂ ਕੋਈ ਮੂਵੀ ਬਣਦੀ ਹੈ ਤੇ ਜ਼ਾਹਿਰ ਆ ਉਹਦੇ ਵਿੱਚ ਮਿਊਜ਼ਿਕ ਵੀ ਹੁੰਦਾ ਹੈ ਇਸ ਫਿਲਮ ਦੇ ਵਿੱਚ ਕਿਵੇਂ ਦਾ ਮਿਊਜ਼ਿਕ ਹੈ ਤੇ ਕਿੰਨਾ ਕੁ ਮਿਊਜ਼ਿਕ ਹੈ
0: ਜੀ ਇਸ ਫਿਲਮ ਦੇ ਵਿੱਚ ਅਸੀਂ 4 ਸੌਂਗ ਰੱਖੇ ਆ
1: ਠੀਕ ਹੈ ਜੀ
0: ਇੱਕ ਸੈਡ ਸੌਂਗ ਜੋ ਕਿ ਮੇਰੇ ਬਹੁਤ ਦਿਲ ਦੇ ਕਰੀਬ ਆ ਬਹੁਤ ਸੋਹਣਾ ਆ ਉਹਦੇ ਵਿੱਚ ਮੈਨੂੰ ਵਧੀਆ ਇਮੋਸ਼ਨਸ ਦਿਖਾਉਣ ਦਾ ਮੌਕਾ ਮਿਲਿਆ ਫਿਰ ਇੱਕ ਰੋਮਾਂਟਿਕ ਸੌਂਗ ਵੀ ਰੱਖਿਆ ਹੋਇਆ ਫਿਰ ਅਸੀਂ ਇੱਕ ਹਰਿਆਣਵੀ ਸੌਂਗ ਵੀ ਰੱਖਿਆ ਹੋਇਆ ਕਿਉਂਕਿ ਜਿੱਥੇ ਜਿੱਥੇ ਵਿਲਨਸ ਦੀ ਐਂਟਰੀ ਆਉਂਦੀ ਆ ਉਹਨਾਂ ਦੇ ਲੁੱਕ ਤੇ ਉਹ ਹਰਿਆਣਵੀ ਟੱਚ ਬਹੁਤ ਵਧੀਆ ਲੱਗਦਾ ਸੋ ਇੱਕ ਉਹ ਵੀ ਇੱਕ ਅਲੱਗ ਫੀਲ ਆ ਸੋ ਇੱਕ ਗਾਣਾ ਹੋਰ ਆ ਜੋ ਡੀਜੇ ਤੇ ਜੋ ਸਿਸਟਮ ਦੇ ਹਿਸਾਬ ਨਾਲ ਅਸੀਂ ਚਲਾਇਆ ਹੋਇਆ
1: ਇੱਕ ਨਾ ਸੰਦੀਪ ਜੀ ਸਿਆਣੇ ਕਹਿੰਦੇ ਹੁੰਦੇ ਵੀ ਅੰਦਰ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ ਤੇ ਇਹ ਵੀ ਕਹਿੰਦੇ ਹੁੰਦੇ ਵੀ ਕਈ ਵਾਰੀ ਸੱਚ ਕੱਲਾ ਰਹਿ ਜਾਂਦਾ ਤਰ੍ਹਾਂ ਤਰ੍ਹਾਂ ਦੀਆਂ ਕਹਾਵਤਾਂ ਬੜੀਆਂ ਹੋਈਆਂ ਸੱਚ ਨੂੰ ਲੈ ਕੇ ਜਦੋਂ ਤੁਸੀਂ ਇੰਨਾ ਡਰਾਵਣਾ ਸੱਚ ਨੂੰ ਇੱਕ ਮੂਵੀ ਦਾ ਰੂਪ ਦੇਣ ਦਾ ਸੋਚਿਆ ਸਾਰੀ ਟੀਮ ਨੇ ਤੇ ਸਾਥ ਕਿੰਨਾ ਕੁ ਮਿਲਿਆ ਆਮ ਤੌਰ ਤੇ ਬਹੁਤ ਡਾਰਕ ਜਿਹੜੀ ਟਰੁੱਥ ਹੁੰਦੀ ਹੈ ਉਹਨੂੰ ਬਹੁਤ ਸਾਥ ਨਹੀਂ ਮਿਲਦਾ ਹੁੰਦਾ ਤੁਹਾਡਾ ਕੀ ਐਕਸਪੀਰੀਅੰਸ ਰਿਹਾ
0: ਨਹੀਂ ਸਾਥ ਵਧੀਆ ਮਿਲਿਆ ਕਿਉਂਕਿ ਇਹ ਸੱਚ ਤੋਂ ਇੱਥੇ ਕੈਨੇਡਾ ਦੇ ਰਹਿੰਦੇ ਮੋਸਟਲੀ ਬੰਦੇ ਜਾਣੂ ਹੀ ਆ ਸੋ ਜਦੋਂ ਅਸੀਂ ਇਸ ਚੀਜ਼ ਲਈ ਕਾਸਟਿੰਗ ਸ਼ੁਰੂ ਕੀਤੀ ਜਾਂ ਸਾਡੇ ਨਾਲ ਆਰਟਿਸਟ ਜਿਹੜੇ ਇਕੱਠੇ ਹੋਏ ਸਭ ਨਾਲ ਵਧੀਆ ਗੱਲ ਕਿ ਥੀਏਟਰ ਦੇ ਆਰਟਿਸਟ ਸੀ ਉਹਨਾਂ ਵਿੱਚ ਅੱਗ ਸੀ ਕਿ ਅਸੀਂ ਕੋਈ ਕੰਮ ਕਰਨਾ ਸੋ ਦੂਜੀ ਗੱਲ ਜੇ ਇੱਥੇ ਸ਼ੂਟ ਕਰਨ ਦੀ ਗੱਲ ਕਰੀਏ ਸੋ ਜਦੋਂ ਸ਼ੂਟ ਕਰ ਰਹੇ ਸੀ ਲੋਕਾਂ ਨੂੰ ਤਾਂ ਪਤਾ ਨਹੀਂ ਸੀ ਸ਼ੂਟ ਕੀ ਕਰ ਰਹੇ ਕਿਉਂਕਿ ਅਸੀਂ ਸਟੋਰੀ ਕੰਟੈਂਟ ਤਾਂ ਕਿਸੇ ਨੂੰ ਦੱਸਿਆ ਨਹੀਂ ਸੀਗਾ ਸੋ ਸਾਡੀ ਜਿਹੜਾ ਟੀਮ ਦਾ ਸਾਥ ਸਾਡਾ ਟੀਮ ਵਰਕ ਬਹੁਤ ਵਧੀਆ ਰਿਹਾ ਸੋ ਟਾਈਮ ਦੇ ਹਿਸਾਬ ਨਾਲ ਜੋ ਸਕੈਜੂਲ ਜਿਹਨੂੰ ਦਿੱਤੇ ਹੋਏ ਸੀਗੇ ਉਹਨੇ ਉਹ ਕੀਤੇ ਸੋ ਥੀਏਟਰ ਆਰਟਿਸਟ ਹੋਣ ਦਾ ਕਰਕੇ ਸਾਰਿਆਂ ਨੇ ਫੇਸ ਜ਼ਰੂਰ ਨਵੇਂ ਆ ਪਰ ਇੱਕ ਥੀਏਟਰ ਆਰਟਿਸਟ ਹੋਣ ਦਾ ਕਰਕੇ ਸਾਨੂੰ ਕੰਮ ਕਰਨ ਦਾ ਬਹੁਤ ਮਜ਼ਾ ਆਇਆ
1: ਤਜਰਬੇ ਪੁਰਾਣੇ ਆ
0: ਬਿਲਕੁਲ ਜੀ
1: ਤੁਸੀਂ ਇਸ ਵੇਲੇ ਤੁਹਾਨੂੰ ਸਾਂਝਾ ਟੀਵੀ ਤੇ ਵੀ ਦਰਸ਼ਕ ਦੇਖ ਰਹੇ ਨੇ ਰੇਡੀਓ 94.7 FM ਤੇ ਵੀ ਤੁਹਾਨੂੰ ਸੁਣ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ
0: ਜੀ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗਾ ਕਿ ਅਸੀਂ ਨਵੇਂ ਬੱਚੇ ਆ ਔਰ ਸਾਡੀ ਟੀਮ ਜਿਨ੍ਹਾਂ ਨੇ ਵੀ ਕੰਮ ਕੀਤਾ ਆ ਉਹਨਾਂ ਨੇ ਇਸ ਫਿਲਮ ਨੂੰ ਦਿਲੋਂ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੁਹਾਡੇ ਵਾਸਤੇ ਕਿ ਕੈਨੇਡਾ ਦੇ ਉਹ ਹਾਲਾਤ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜੇ ਕੈਨੇਡਾ ਤੋਂ ਬਾਹਰ ਬੈਠੇ ਲੋਕੀ ਜਾਂ ਇੰਡੀਆ ਦੇ ਵਿੱਚ ਜਿਹੜੇ ਆਉਣ ਨੂੰ ਤਰਸਦੇ ਪਏ ਆ ਕਿ ਕੈਨੇਡਾ ਪਹੁੰਚ ਗਏ ਸਾਡੀ ਜ਼ਿੰਦਗੀ ਬਹੁਤ ਸੌਖੀ ਹੋ ਗਈ ਇੱਥੇ ਆ ਗਿਆ ਸਭ ਕੁਝ ਸੈੱਟ ਹੋ ਗਿਆ ਪਰ ਇੱਥੇ ਆ ਕੇ ਜਿੱਦਾਂ ਬੱਚਾ ਰੌਲਦਾ ਕਈਆਂ ਦੀ ਲਾਈਫ ਬਹੁਤ ਵਧੀਆ ਜਾਂਦੀ ਆ ਔਰ ਕਈ ਬਹੁਤ ਸਟਰਗਲ ਵੀ ਕਰਦੇ ਆ ਸੋ ਕਿਸਮਤ ਵੀ ਕਹਿ ਸਕਦੇ ਹਾਂ ਪਰ ਅਸੀਂ ਫਿਲਮ ਦੇ ਵਿੱਚ ਉਹ ਪੱਖ ਰੱਖਿਆ ਆ ਕਿ ਜੋ ਇੱਥੇ ਦੇ ਹਾਲਾਤ ਆ ਇੰਨਾ ਸੌਖੇ ਨਹੀਂ ਗਏ ਜਾਂ ਐਕਸਟ੍ਰੋਸ਼ਨ ਦੇ ਵੱਲ ਕਿਉਂ ਬੱਚੇ ਮੂਵ ਹੋਏ ਆ ਉਹਨਾਂ ਨੂੰ ਕਿਉਂ ਇੱਦਾਂ ਮਾੜਾ ਬਣਾਇਆ ਗਿਆ ਆ ਜਾਂ ਇੱਥੇ ਆ ਕੇ ਕਿੱਦਾਂ ਰਹਿਣ ਸਹਿਣ ਹੋ ਰਿਹਾ ਖਰਚੇ ਕਿੱਦਾਂ ਚੱਕੇ ਜਾ ਰਹੇ ਆ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਅਸੀਂ ਫਿਲਮ ਦੇ ਵਿੱਚ ਪਾਈਆਂ ਤੇ ਮੈਂ ਸਾਰੀ ਆਡੀਅੰਸ ਨੂੰ ਇਹੀ ਕਹਿਣਾ ਚਾਹੂੰਗਾ ਕਿ ਸਾਡੀ ਫਿਲਮ 17 ਅਗਸਤ ਨੂੰ ਚੌਪਾਲ ਤੇ ਰਿਲੀਜ਼ ਹੋ ਰਹੀ ਹੈ ਸੋ ਤੁਸੀਂ ਸਾਰੇ ਜਾ ਕੇ ਕਰੀ ਦੇਖਿਓ ਇਹਨੂੰ ਸਬਸਕ੍ਰਾਈਬ ਕਰੋ ਤੇ ਸਾਡਾ ਸਾਥ ਦਿਓ ਤਾਂ ਕਿ ਅਸੀਂ ਇਹ ਸਾਡੇ ਲਈ ਹੌਸਲਾ ਹੈ ਜੀ
1: ਬਿਲਕੁਲ
0: ਅਸੀਂ ਇੱਕ ਚੀਜ਼ ਨੂੰ ਤੁਸੀਂ ਐਪਰੀਸ਼ੀਏਟ ਕਰੋਗੇ ਤਾਂ ਅਸੀਂ ਕੱਲ ਨੂੰ ਇੱਕ ਹੋਰ ਨਵਾਂ ਪ੍ਰੋਜੈਕਟ ਲੈ ਕੇ ਤੁਹਾਡੇ ਲਈ ਆਵਾਂਗੇ ਤਾਂ ਕਿ ਅਸੀਂ ਅੱਗੇ ਹੋਰ ਵੀ ਕੰਮ ਕਰ ਸਕੀਏ
1: ਜੀ ਸਭ ਤੋਂ ਪਹਿਲਾਂ ਤਾਂ ਸੰਦੀਪ ਜੀ ਤੁਹਾਨੂੰ ਮੁਬਾਰਕਬਾਦ ਇਸ ਨਵੇਂ ਪ੍ਰੋਜੈਕਟ ਲਈ ਤੇ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਨੇ ਕਿ ਤੁਸੀਂ ਸਫਲ ਹੋਵੋ ਤੇ ਇਸੇ ਤਰ੍ਹਾਂ ਹੀ ਸੱਚੀਆਂ ਕਹਾਣੀਆਂ ਜਿਹੜੀਆਂ ਨੇ ਹੋਰ ਜਿਹੜੀਆਂ ਉਹ ਲੈ ਕੇ ਆਓ OTT ਪਲੈਟਫਾਰਮ ਤੇ ਬਹੁਤ ਸ਼ੁਕਰੀਆ ਸੰਦੀਪ ਜੀ ਤੁਸੀਂ ਸਟੂਡੀਓ 'ਚ ਆਏ
0: ਜੀ ਧੰਨਵਾਦ ਜੀ
1: ਇਹ ਸਾਂਝੀ ਸਾਡੇ ਨਾਲ ਸੰਦੀਪ ਕਾਲੋਂ ਜੀ ਜਿਨ੍ਹਾਂ ਦੀ ਚੌਪਾਲ ਤੇ ਮੂਵੀ ਆ ਰਹੀ ਹੈ ਕੈਨੇਡਾ ਫਾਈਲਸ ਜਿਹਦੇ ਵਿੱਚ ਕੈਨੇਡਾ ਦੇ ਦਰਦ ਨੂੰ ਇਹਨਾਂ ਨੇ ਬਿਆਨ ਕੀਤਾ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਇਹਨਾਂ ਦੀ ਇਸ ਪ੍ਰੋਜੈਕਟ ਨੂੰ ਭਰਵਾਂ ਹੁੰਗਾਰਾ ਦਿਓਗੇ ਇਸੇ ਦੇ ਨਾਲ ਹੀ ਮੈਨੂੰ ਸਵਲੀਨ ਕੌਰ ਜੱਸੜ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ
2: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ

0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਓਹੋ ਅੱਜ ਫੇਰ ਨੀ ਲੋਡ ਮਿਲਿਆ
0: ਕੀ ਹੋਇਆ
2: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ
0: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ

0: ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001 Sonic Insurance.
1: The time is 9 p.m.
2: You are listening to Fairchild Radio CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendar Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio. The multicultural spirit of Calgary. CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।

ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 10 ਅਗਸਤ ਹੈ, ਦਿਨ ਸੋਮਵਾਰ ਹੈ ਤੇ 1 ਘੰਟੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ। ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ। ਜਾਣਾਂਗੇ ਉਹਨਾਂ ਕੋਲੋਂ ਇਸ ਵੇਲੇ ਪੰਜਾਬ ਦੇ ਸਿਆਸੀ ਹਾਲਾਤ ਕੀ ਨੇ, ਕਿਸ ਕਿਸਮ ਦੀ ਰਾਜਨੀਤੀ ਉੱਥੇ ਹੋ ਰਹੀ ਹੈ, ਕਿਉਂਕਿ ਇਲੈਕਸ਼ਨ ਈਅਰ ਹੈ ਤੇ ਬਹੁਤ ਸਾਰੀ ਜੋੜ ਤੋੜ ਦੀ ਰਾਜਨੀਤੀ ਵੀ ਹੋਣੀ ਹੈ। ਕੋਈ ਰੁੱਸ ਗਿਆ, ਕੋਈ ਮੰਨ ਗਿਆ, ਦੂਸ਼ਣਬਾਜ਼ੀਆਂ ਦਾ ਇਲਜ਼ਾਮ ਤਰਾਸ਼ੀਆਂ ਦਾ ਦੌਰ ਹੈ ਪੰਜਾਬ ਦੇ ਵਿੱਚ।

0: ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 ਵਾਈਵਾਈਸੀ ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 403-903-6757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ ਜੀ ਪੰਨੂ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਸੈਸ਼ਨ ਖਤਮ ਹੋ ਗਿਆ ਪੂਰੇ ਸੈਸ਼ਨ ਦਾ ਹਾਲ ਤੁਹਾਡੇ ਤੋਂ ਸੁਣਨਾ ਚਾਹਾਂਗੇ ਕਿਵੇਂ ਦਾ ਰਿਹਾ ਪੂਰਾ ਸੈਸ਼ਨ ਤੇ ਖਾਸ ਕਰਕੇ ਅਖੀਰਲਾ ਦਿਨ ਕਿਵੇਂ ਦਾ ਰਿਹਾ ਜੀ
1: ਪਿਛਲੇ ਹਫਤੇ ਚ 5 ਦਿਨ ਸੈਸ਼ਨ ਚੱਲਿਆ ਤੇ 1 ਦਿਨ ਕੱਲ ਚੱਲਿਆ
0: ਜੀ
1: ਇਸ ਸੈਸ਼ਨ ਚ ਕਾਫੀ ਮੋੜ ਘੇੜ ਆਏ ਅੱਗੇ ਵਧਦੇ ਨੇ ਹੋਰ ਤਰ੍ਹਾਂ ਦੇ ਆ ਗਏ ਇਹਦੇ ਚ ਜਿਹੜੀ ਆਪਸੀ ਖਹਿਬਾਜੀ ਹੁੰਦੀ ਹੈ ਕਾਂਗਰਸੀਆਂ ਦੀ ਤੇ ਆਮ ਆਦਮੀ ਪਾਰਟੀ ਦੀ ਉਹ ਤਾਂ ਹੋਣੀ ਹੋਣੀ ਹੋਰ ਤਾਂ ਉੱਥੇ ਪਾਰਟੀ ਕੋਈ ਨੀ ਗੀ ਅੱਗੋਂ ਖਹਿਬੜਨ ਵਾਲੀ ਭਾਜਪਾ ਦੇ ਦੋ ਮੈਂਬਰ ਉਹ ਬਹੁਤੀ ਵਾਰ ਆਉਂਦੇ ਨੀ ਜਿਸ ਦਿਨ ਕੇਂਦਰ ਸਰਕਾਰ ਦੇ ਖਿਲਾਫ ਮਤਾ ਪਾਸ ਕੀਤਾ ਗਿਆ ਤੇ ਜੈਨ ਜੀਰਾਂ ਦੇ ਉੱਤੇ ਇਹਨਾਂ ਨੇ ਜੋ ਕੁਛ ਕੀਤਾ ਸ਼ਬਦ ਗਲਤ ਹੈ ਭਾਜਪਾ ਵਾਲਿਆਂ ਨੇ ਕਾਨੂੰਨ ਉੱਥੇ ਬਹਿਣਾ ਸੀ ਉਹਨਾਂ ਨੇ ਨਹੀਂ ਸੀ ਬਹਿਣਾ ਉਹ ਨਹੀਂ ਸੀ ਆਏ ਇਸ ਤਰ੍ਹਾਂ ਦੇ ਕਈ ਮੌਕੇ ਸੀ ਜਿੱਥੇ ਉਹ ਨਹੀਂ ਆਏ ਕਾਂਗਰਸ ਵਾਲੇ ਇਹ ਮੁੱਦਾ ਮੁੜ ਮੁੜ ਕੇ ਚੁੱਕਦੇ ਰਹੇ ਖਾਸ ਕਰਕੇ ਉਹਨਾਂ ਦਾ ਲੀਡਰ ਪ੍ਰਤਾਪ ਸਿੰਘ ਬਾਜਵਾ ਵੀ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਹੁਕਮ ਮੰਨ ਕੇ ਆਏ ਜੇ ਕਿ ਅਸੀਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ ਜਿਹੜਾ ਉਹ ਚ ਸੌਦਾ ਕਰਾਂਗੇ ਤੁਸੀਂ ਪੇਸ਼ ਕਿਉਂ ਨੀ ਕਰਦੇ ਤੁਸੀਂ ਭੱਜਦੇ ਜੇ ਤੁਹਾਡਾ ਮੁੱਖ ਮੰਤਰੀ ਗੁਰੂ ਦੋਖੀ ਆ ਆਮ ਆਦਮੀ ਪਾਰਟੀ ਨੇ ਕੋਈ ਪਰਵਾਹ ਨਹੀਂ ਕੀਤੀ ਉਹਨਾਂ ਆਖਿਆ ਜੋ ਬੋਲਣਾ ਬੋਲੀਦਾ ਇੱਕ ਦਿਨ ਬਿਕਰਮ ਸਿੰਘ ਮਜੀਠੀ ਦੀ ਪਤਨੀ ਗਨੀਬ ਕੌਰ ਜਿਹਦੇ ਬਾਰੇ ਹੁਣ ਤੱਕ ਸਮਝਿਆ ਜਾਂਦਾ ਸੀ ਕਿ ਗੁਪਤ ਚੁੱਪ ਹੈ ਕਿਸੇ ਨਾਲ ਕੋਈ ਜਿਸ ਵਕਤ ਗੱਲ ਨਹੀਂ ਕਰਦੀ ਮਾੜਾ ਨਹੀਂ ਬੋਲਦੀ ਉਹ ਬੀਬੀ ਉੱਥੇ ਜਦੋਂ ਬੋਲੀ ਤੇ ਪਿਛਲਿਆਂ ਦਿਨਾਂ ਨਾਲੋਂ ਇੱਕਦਮ ਵੱਖਰੇ ਰੰਗ ਚ ਉਹਨੇ ਇਸ ਵਾਰੀ ਆਮ ਆਦਮੀ ਪਾਰਟੀ ਵਾਲਿਆਂ ਨਾਲ ਅੱਗੋਂ ਹੱਥ ਚੁੱਕ ਚੁੱਕ ਕੇ ਤੇ ਹਰ ਮਿਹਣੇ ਦਾ ਜਵਾਬ ਦਿੱਤਾ ਪੁਲਿਸ ਦੀਆਂ ਠੋਕ ਠੋਕ ਕੇ ਦਲੀਲਾਂ ਨਾਲ ਗੱਲਾਂ ਕੀਤੀਆਂ ਤੇ ਹਰ ਕੋਈ ਹੈਰਾਨ ਸੀ ਕਿ ਉਹ ਬੀਬੀ ਗਨੀਮ ਕੌਰ ਜਿਹੜੀ ਹੁਣ ਤੱਕ ਗੁਪਤ ਚੁੱਪ ਹੁੰਦੀ ਸੀ ਉਹ ਇੱਕ ਕਿਸਮ ਦੀ ਇੱਕ ਨਵੀਂ ਐਂਟਰੀ ਸੀ ਜਿਸ ਤੋਂ ਆਮ ਆਦਮੀ ਪਾਰਟੀ ਵਾਲੇ ਵੀ ਸੋਚਦੇ ਹੋਣਗੇ ਕਿ ਬੀਬੀ ਅਗਲਿਆਂ ਦਿਨਾਂ ਦੇ ਵਿੱਚ ਵੱਡੀ ਲੀਡਰ ਦੇ ਤੌਰ ਤੇ ਟੱਕਰ ਲੈ ਸਕਦੀ ਕਾਂਗਰਸੀ ਵੀ ਸੋਚਦੇ ਹੋਣਗੇ ਤੇ ਚਿੰਤਾ ਥੋੜੀ ਬਹੁਤ ਅਕਾਲੀ ਲੀਡਰਸ਼ਿਪ

ਕਿ ਅੱਗੇ ਤਾਂ ਮਜੀਠੇ ਬਹੁਤ ਹਾਵੀ ਸੀ ਤੇ ਇਹ ਬੀਬੀ ਵੀ ਉਸੇ ਰੰਗ ਦੇ ਉੱਤੇ ਸਿੱਧੇ ਭੇਡ ਵਾਸਤੇ ਆ ਰਹੀ। ਪਰ ਗੱਲਾਂ ਉਹਨੇ ਦਲੀਲ ਨਾ ਕੀਤੀਆਂ, ਮਾੜੀ ਗੱਲ ਉਹਨੇ ਕੋਈ ਨੀ ਕੀਤੀ। ਕੋਈ ਇਹੋ ਜਿਹੀ ਗੱਲ ਨੀ ਜਿੱਥੇ ਉਹ ਫਸ ਜਾਵੇ, ਉਲਟਾ ਸਗੋਂ ਇਹਨਾਂ ਨੂੰ ਅੱਗੋਂ ਘਿਰਨ ਦਾ ਯਤਨ ਕਰਦੀ ਰਹੀ। ਕੱਲ ਜਦੋਂ ਅਖੀਰਲਾ ਦਿਨ ਸੀ, ਇੱਕ ਬੜੀ ਤੇਜ਼ੀ ਨਾਲ ਕਾਰਵਾਈ ਚੱਲੀ। ਮੇਰਾ ਪਿਛਲਾ ਤਜਰਬਾ ਵੀ ਇਹ ਹੈ, ਜਿੰਨੀਆਂ ਕੁ ਵਿਧਾਨ ਸਭਾਵਾਂ ਮੈਂ ਵੇਖੀਆਂ 1972-73 ਤੋਂ ਲੱਗ ਕੇ ਪਿਛਲੇ 50-52 ਸਾਲਾਂ ਚ, ਇਹਨਾਂ ਸਾਰੀਆਂ ਦੇ ਵਿੱਚ ਅਖੀਰਲੇ ਸਾਲ ਚ ਬੜੇ ਬਿੱਲ ਪੇਸ਼ ਕਰਦੇ ਤੇ ਪਾਸ ਕਰਾਉਂਦੇ ਤੇ ਅਖੀਰਲਾ ਸੈਸ਼ਨ ਹੋਵੇ ਤੇ ਅਖੀਰਲਾ ਦਿਨ ਹੋਵੇ ਤੇ ਉਸ ਦਿਨ ਤਾਂ ਭਾਜੜੀ ਪਈ ਹੁੰਦੀ ਹੈ। ਇਸ ਵਾਰੀ ਇਹਨਾਂ ਨੂੰ ਇਹ ਪਤਾ ਨੀ ਅਗਲਾ ਸੈਸ਼ਨ ਆਉਣਾ ਕਿ ਉਸ ਤੋਂ ਪਹਿਲਾਂ ਚੋਣਾਂ ਦਾ ਐਲਾਨ ਨਹੀਂ ਹੋਜੇ। ਇਸ ਕਰਕੇ ਇਹਨਾਂ ਕਾਹਲੀ ਕਾਹਲੀ ਚ ਸਾਰੇ ਕੰਮ ਮੁਕਾਉਣ ਦਾ ਯਤਨ ਕੀਤਾ। ਕੱਲ ਸ਼ਾਇਦ 9 ਬਿੱਲ ਪੇਸ਼ ਕਰਕੇ ਪਾਸ ਕਰਵਾਏ। ਪ੍ਰਤਾਪ ਸਿੰਘ ਬਾਜਵੇ ਨੇ ਆਖਿਆ ਕਿ ਏਡੀ ਭਾਜੜ ਕੀ ਪਈ, ਤੁਸੀਂ ਖੁਦ ਇਹਨੇ ਪੇਸ਼ ਕਰਕੇ ਪਾਸ ਕਰਾਉਣੇ ਹੋ। ਪਰ ਗਿਰਸੋ ਵੀ ਇਹਦੇ ਨਾਲ ਸੀ, ਉਹਨਾਂ ਨੇ ਫਿਰ ਅੱਗੋਂ ਸਵਾਲ ਉਠਾ ਦਿੱਤਾ ਕਿ ਪ੍ਰਗਟ ਸੋ ਤੁਹਾਡੇ ਨਾਲ ਬੈਠਾ, ਤੁਸੀਂ ਤਾਂ ਪ੍ਰਤਾਪ ਸਿੰਘ ਬਾਜਵਾ ਦੀ ਸਰਕਾਰ ਚੜ੍ਹਨੀ ਸੀ, ਇਹਨੂੰ ਪ੍ਰਗਟ ਸਿੰਘ ਨੂੰ ਪੁੱਛੋ ਕਿ ਜਿਹੜੀ ਪਿਛਲੀ ਸਰਕਾਰ ਸੀ, ਮਹੀਨੇ ਦੇ 3-3.5 ਮਿਲੇ ਸੀ ਇਹਨਾਂ ਨੂੰ, ਉਦੋਂ ਇਹਨਾਂ ਨੇ ਕਿੰਨੇ ਬਿੱਲ ਪਾਸ ਕੀਤੇ ਸੀ। 4.5 ਸਾਲ ਕੈਪਟਨ ਦੇ ਹੁੰਦਿਆਂ ਕੀਤਾ ਕੱਖ ਨੀ, ਤੇ ਉਦੋਂ ਇੱਕਦਮ ਸਾਰੇ ਬਿੱਲ ਇਕੱਠੇ ਕਰਕੇ ਤੇ ਪਾਸ ਕਰਨੇ ਸ਼ੁਰੂ ਕਰਤੇ ਸੀ, ਉਦੋਂ ਕੀ ਹੋਇਆ ਸੀ? ਉਹਦੇ ਚ ਫਿਰ ਚੁੱਪ ਕਰ ਗਏ। ਕੱਲ ਜਿਹੜੇ ਬਿੱਲ ਪਾਸ ਕੀਤੇ ਸਰਕਾਰ ਨੇ, ਉਹਨਾਂ ਚੋਂ ਇੱਕ ਤੇ ਜਿਹੜਾ ਪੰਜਾਬ ਦੇ ਲੋਕ ਬਹੁਤ ਚੰਗਾ ਸਮਝਦੇ ਆ, ਉਹ ਇੱਕ ਇਹਨਾਂ ਨੇ ਕਹਿਤਾ ਪ੍ਰਾਈਵੇਟ ਸਕੂਲਾਂ ਵਾਲੇ ਮਰਜ਼ੀ ਦੀਆਂ ਦੁਕਾਨਾਂ ਤੋਂ ਕੱਪੜੇ, ਕਿਤਾਬਾਂ, ਬੂਟ, ਟਾਈ, ਹਰ ਚੀਜ਼ ਖਰੀਦਣ ਨੂੰ ਕਹਿੰਦੇ ਆ, ਉਹ ਅਸੀਂ ਨੀ ਖਰੀਦਣ ਦੇਣੀ। ਇਹਦੇ ਨਾਲ ਫੀਸਾਂ ਹਰ ਸਾਲ ਵਧਾਈ ਜਾਂਦੇ ਆ। ਉਹ ਕਹਿੰਦੇ ਅਸੀਂ ਇਹ ਫੈਸਲਾ ਕਰਤਾ ਕਿ 5% ਤੋਂ ਵੱਧ ਫੀਸ ਨਹੀਂ ਵਧਾਈ ਜਾ ਸਕਦੀ, ਤੇ ਪਿਛਲੇ 3 ਸਾਲਾਂ ਚ ਜਿਹੜੇ ਵੀ ਸਕੂਲ ਨੇ 5% ਤੋਂ ਵੱਧ ਵਧਾਈ ਹੈ, ਉਹਨੂੰ ਸਾਰਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਵਾਪਸ ਕਰਨੀ ਪਊਗੀ। ਉਹ ਪਿਛਲੇ ਦਿਨੀ ਹਾਈਕੋਰਟ ਵੀ ਚਲੇ ਗਏ ਜਾ ਕੇ, ਆਖਿਆ ਸਾਡੇ ਤੋਂ ਵਾਪਸ ਨਾ ਕਰਵਾਈ ਜਾਵੇ। ਪਰ ਪੰਜਾਬ ਸਰਕਾਰ ਨੇ ਕੱਲ ਬਿੱਲ ਪਾਸ ਕਰਤਾ ਕਿ ਅਸੀਂ ਕਰਵਾਉਣੀ ਕਰਵਾਉਣੀ ਆ ਤਾਂ ਕਿ ਇਹਨੂੰ ਅਕਲ ਆਵੇ। ਉਦਾਂ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਬਹੁਤ ਗੰਦ ਪਾਇਆ ਪਿਆ। ਪਰਸੋਂ ਉੱਥੇ ਰਾਜਸਥਾਨ ਚ ਇੱਕ ਬੱਸ ਦਾ ਦਰਵਾਜ਼ਾ ਖੁੱਲਾ ਸੀ, ਵਿੱਚੋਂ ਬੱਚੀ ਇੱਕ ਡਿੱਗ ਪਈ, ਹਸਪਤਾਲ ਜਾ ਕੇ ਉਹਦੀ ਮੌਤ ਹੋ ਗਈ। ਲੋਕਾਂ ਬੱਸ ਘੇਰ ਲਈ, ਮੈਨੇਜਮੈਂਟ ਵੀ ਆ ਗਈ, ਅਫਸਰ ਵੀ ਆ ਗਏ। ਉਹਨਾਂ ਨੇ ਆਖਿਆ ਵੇਖੋ ਜੀ, 47 ਸੀਟਾਂ ਵਾਲੀ ਬੱਸ ਹੈ, 47 ਵਾਲੀ, ਇਹ ਚ 98 ਬੱਚੇ ਜਿਹੜੇ 100 ਤੋਂ 2 ਘੱਟ, ਇੰਨੇ ਬੱਚੇ ਚੜਾਏ ਆ ਅਟੈਂਡੈਂਟ ਨਾਲ ਨੀ, ਦਰਵਾਜ਼ੇ ਖੁੱਲੇ, ਬੱਚੇ ਬਾਹਰ ਡਿੱਗਣੇ। ਉਹਨੇ ਚਿਰ ਨੂੰ ਕਿਸੇ ਦੂਜੇ ਸਕੂਲ ਦੀ ਇੱਕ ਬੱਸ ਉੱਥੋਂ ਲੰਘਦੀ ਮਿਲ ਗਈ, ਉਹਨਾਂ ਨੇ ਉਹ ਵੀ ਘੇਰ ਲਈ। ਬੱਸ ਉਹ ਵੀ ਉਸੇ ਸਾਈਜ਼ ਦੀ ਤੇ 92 ਬੱਚੇ ਉਹਦੇ ਚ। ਉਹ ਕਹਿੰਦੇ ਜਿਹੜੀਆਂ ਬੱਸਾਂ 50 ਤੋਂ ਘੱਟ ਬੱਚਿਆਂ ਵਾਸਤੇ ਨੇ, ਉਹਨਾਂ ਵਿੱਚ 90 ਤੋਂ ਵੱਧ ਬੱਚੇ ਜੋ ਤੁਸੀਂ ਕਰਨੇ ਫੀਸ ਰੱਖੀ ਹੈ, ਤੇ ਪੈਸੇ ਤੁਸੀਂ ਬੱਚਿਆਂ ਦੇ ਮਾਪਿਆਂ ਤੋਂ ਅੰਨੇ ਵਾਹ ਲਈ ਜਾਣੇ, ਇਹ ਤੁਸੀਂ ਇਹਨਾਂ ਨੂੰ ਪੈਸੇ ਕਾਹਦੇ ਲਈ ਜਾਂਦੇ? ਇਹਨਾਂ ਮੁੱਦਿਆਂ ਦੇ ਉੱਤੇ ਕੱਲ ਫਿਰ ਭਗਵੰਤ ਮਾਨ ਨੇ ਖੁਦ ਵੀ ਕਾਫੀ ਸਖਤੀ ਨਾਲ ਆਖਿਆ ਵਿਧਾਨ ਸਭਾ ਚ, ਤੇ ਮੈਂਬਰਾਂ ਨੇ ਵੀ ਕਾਫੀ ਰੌਲਾ ਪਾਇਆ ਕਿ ਸਕੂਲਾਂ ਵਾਲਿਆਂ ਦੀ ਲੁੱਟ ਬੰਦ ਹੋਣੀ ਚਾਹੀਦੀ ਹੈ। ਉਹਨਾਂ ਨੇ ਮਤਾ ਪਾਸ ਕਰ ਦਿੱਤਾ। ਇਹਦੇ ਇਲਾਵਾ ਕਈ ਕਈ ਸਾਲਾਂ ਤੋਂ ਕੱਚੇ ਕੰਮ ਤੁਰੇ ਆਉਂਦੇ ਸੀ, ਉਹ ਆਊਟਸੋਰਸਿੰਗ ਕੀਤੀ ਸੀ ਅੱਡ ਅੱਡ ਪ੍ਰਾਈਵੇਟ ਏਜੰਸੀਆਂ ਨੂੰ, ਏਜੰਸੀਆਂ ਵਾਲਿਆਂ ਦੇ ਰਹਿਣ ਤੇ ਜਦੋਂ ਮਰਜ਼ੀ ਉਹਨੂੰ ਰੱਖ ਲੈਣ, ਜਦੋਂ ਮਰਜ਼ੀ ਕੱਢਦੇ, ਜੇ ਛੁੱਟੀ ਮੰਗੇ ਉਹਨੂੰ ਕੱਢ ਦਿੰਦੇ ਸੀ, ਗੁਲਾਮਾਂ ਵਾਲਾ ਵਿਹਾਰ ਸੀ। ਕੱਲ ਮਤਾ ਪਾਸ ਕਰ ਦਿੱਤਾ ਕਿ ਇਹਨਾਂ ਨੂੰ ਅਜੇ ਰੈਗੂਲਰ ਤਾਂ ਨਹੀਂ ਕੀਤਾ ਜਾ ਰਿਹਾ, ਪਰ ਇਹ ਹੁਣ ਪ੍ਰਾਈਵੇਟ ਏਜੰਸੀਆਂ ਦੇ ਮੁਲਾਜ਼ਮ ਨਹੀਂ ਹੋਣਗੇ, ਪੰਜਾਬ ਸਰਕਾਰ ਦੇ ਕੰਟਰੈਕਟ ਵਾਲੇ ਮੁਲਾਜ਼ਮ ਹੋਣਗੇ, ਜਿਹਨਾਂ ਨੂੰ ਕੁਝ ਸਹੂਲਤਾਂ ਵੀ ਮਿਲਣਗੀਆਂ। ਏਜੰਸੀਆਂ ਦੀ ਕੋਈ ਸਹੂਲਤ ਨਹੀਂ ਦਿੰਦੀਆਂ, ਯਾਨੀ ਉਹਦੇ ਚ 65,000 ਦੇ ਕਰੀਬ ਮੁਲਾਜ਼ਮਾਂ ਦਾ ਇੱਕੋ ਦਿਨ ਫਾਇਦਾ ਕਰਤਾ। ਇੱਦਾਂ ਦੇ ਕਾਫੀ ਸਾਰੇ ਚੰਗੇ ਕੰਮ ਵੀ ਕੀਤੇ। ਸਿਆਸੀ ਟਕਰਾਅ ਅੱਗੇ ਵੀ ਹੁੰਦਾ, ਸਿਆਸੀ ਟਕਰਾਅ ਹੁਣ ਵੀ ਹੈ। ਇਹਦੇ ਦਰਮਿਆਨ

0: ਹਰਪ੍ਰੀਤ, ਇਆਲੀ ਨੇ ਕੁਝ ਮੁੱਦੇ ਚੁੱਕੇ ਆ, ਉਹਨਾਂ ਮੁੱਦਿਆਂ ਤੇ ਮਾੜੀ ਮੋਟੀ ਬਹਿਸ ਵੀ ਹੋਈ, ਪਰ ਮੋਟੇ ਤੌਰ ਤੇ ਇਹ ਕਿ ਸਰਕਾਰ ਦੇ ਕੋਲ ਬੜੀ ਭਾਰੂ ਮੈਜੋਰਟੀ ਆ, ਉਹਦਾ ਕਰਕੇ ਕੋਈ ਵੀ ਇਹਦੇ ਰਾਹ ਝੜਿੱਕਾ ਨਹੀਂ ਬਣ ਸਕਿਆ। ਇਹਨਾਂ ਨੇ ਅਖੀਰਲਾ ਸੈਸ਼ਨ ਵੀ ਬੜਾ ਸਮੂਥ ਚਲਾ, ਹੁਣ ਅਗਲੇ 2 ਮਹੀਨਿਆਂ ਦੇ ਅੰਦਰ ਅੰਦਰ 3 ਮਹੀਨਿਆਂ ਚ ਕਿਸੇ ਉੱਤੇ ਚੋਣ ਦਾ ਐਲਾਨ ਹੋ ਸਕਦਾ। ਉਹਦਾ ਕਰਕੇ ਸਾਰਾ ਧਿਆਨ ਉੱਧਰ ਲੱਗਾ ਪਿਆ। ਇਸ ਹਫਤੇ ਤੋਂ ਬਾਅਦ ਕਿਸੇ ਨੂੰ ਸੈਸ਼ਨ ਦਾ ਚੇਤਾ ਨਹੀਂ ਰਹਿਣਾ, ਇੱਕੋ ਗੱਲ ਦਾ ਚੇਤਾ ਹੋਊ, ਟਿਕਟ ਕਿੱਥੋਂ ਕਿਹਨੂੰ ਮਿਲਦੀ ਆ, ਕਿਹਦੀ ਟਿਕਟ ਕਾਇਮ ਰਹਿੰਦੀ ਆ ਤੇ ਕਿਹਦੀ ਕੱਟੀ ਜਾਂਦੀ ਆ, ਅਗਲੀ ਰਾਜਨੀਤੀ ਹੁਣ ਕਿੱਥੇ ਚੱਲੇਗੀ।
1: ਜੀ ਬਿਲਕੁਲ, ਇਸੇ ਨਾਲ ਜੁੜਿਆ ਹੋਇਆ ਮੇਰਾ ਅਗਲਾ ਸਵਾਲ ਹੈ ਕਿ ਤੁਸੀਂ ਜਿੱਦਾਂ ਕਿਹਾ ਵੀ ਇਲੈਕਸ਼ਨ ਬਿਗਲ ਕਦੇ ਵੀ ਵੱਜ ਸਕਦਾ, ਜੋੜ ਤੋੜ ਦੀ ਰਾਜਨੀਤੀ ਚੱਲਣ ਡਈ ਹੈ, ਤੇ ਇੱਕ ਜੋੜ ਨਹੀਂ ਸਮਝ ਆਉਂਦੀ ਵੀ ਜੁੜੂਗਾ ਕਿ ਨਹੀਂ ਅਕਾਲੀ ਭਾਜਪਾ ਦਾ, ਕਦੇ ਲੱਗਦਾ ਸਮਝੌਤਾ ਹੋ ਜਾਣਾ, ਕਦੇ ਅਖਬਾਰਾਂ ਪੜ੍ਹੀਦੀਆਂ ਤੇ ਲੱਗਦਾ ਗੱਲ ਬਣਨੀ ਨਹੀਂ, ਬਹੁਤ ਕਨਫਿਊਜ਼ਨ ਅਜੇ ਵੀ ਬਰਕਰਾਰ ਹੈ, ਤੁਹਾਡਾ ਕੀ ਕਹਿਣਾ ਜੀ ਇਸ ਬਾਰੇ?
0: ਅੱਜ ਕੱਲ ਇੱਕ ਰਿਵਾਜ ਪਿਆ, ਕਈ ਲੋਕ ਨਾ ਕਿਸੇ ਨਾਲ ਵੀ ਫੋਟੋ ਖਿਚਾਉਂਦੇ ਆ, ਕਿਸੇ ਬੱਸ ਅੱਡੇ ਤੇ ਰੇਲਵੇ ਸਟੇਸ਼ਨ ਤੇ ਵੀ ਕੋਈ ਖੜਾ ਬੰਦਾ ਸਾਨੂੰ ਮਿਲ ਜਾਵੇ ਉਹ ਵੀ ਫੋਟੋ ਖਿਚਾਉਂਦਾ ਤੇ ਗੱਡੀ ਆਉਣ ਤੋਂ ਪਹਿਲਾਂ ਫੇਸਬੁੱਕ ਤੇ ਪਾ ਦਿੰਦਾ। ਇਹ ਰੁਝਾਨ ਬੜਾ ਭੜਾ ਜਿਹਾ ਬਣਿਆ ਪਿਆ, ਲੜਕੀਆਂ ਖਿੱਚੀ ਜਾਓ ਪਾਈ ਜਾਓ। ਸੁਖਬੀਰ ਸਿੰਘ ਬਾਦਲ ਜਾ ਕੇ ਮਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਬੜੇ ਚਿਰ ਦੀ ਖਾਸ ਸੀ ਕਿ ਮਿਲੀਏ, ਉਸ ਮਿਲਣ ਮਨਾਉਣ ਦੇ ਚੱਕਰ ਚ ਮੌਕਾ ਮਿਲ ਗਿਆ ਕਿ ਉਹ ਜਾ ਕੇ ਮਿਲਿਆ। ਨਾ ਤਾਂ ਪ੍ਰਧਾਨ ਮੰਤਰੀ ਨੇ ਆਪਣੀ ਫੋਟੋ ਬਾਹਰ ਕੱਢੀ, ਨਾ ਭਾਜਪਾ ਨੇ। ਕਹਿੰਦੇ ਆ ਹਰਿਆਣੇ ਦਾ ਸਾਬਕ ਮੌਜੂਦਾ ਮੁੱਖ ਮੰਤਰੀ ਨੈਣ ਸਿੰਘ ਸੈਣੀ ਉੱਥੇ ਸੀ, ਉਹਨੇ ਮੀਟਿੰਗ ਕਰਾਈ, ਉਹਨੇ ਵੀ ਕੋਈ ਫੋਟੋ ਕਿਤੇ ਨਹੀਂ ਪਾਈ। ਸੁਖਬੀਰ ਸਿੰਘ ਬਾਦਲ ਦੇ ਕੈਂਪ ਚੋਂ ਫੋਟੋ ਬਾਹਰ ਆਈ, ਮੀਡੀਆ ਚਲੀ ਗਈ ਕਿ ਸੁਖਬੀਰ ਜੀ ਜਾ ਕੇ ਮਿਲ ਕੇ ਆਏ ਆ। ਇਸ ਫੋਟੋ ਤੋਂ ਇਹ ਚਰਚਾ ਚੱਲ ਪਈ ਕਿ ਹੁਣ ਤਾਂ ਅਕਾਲੀ ਭਾਜਪਾ ਗਠਜੋੜ ਫਿਰ ਹੋਇਆ ਹੀ ਕਿਆ। ਉਹ 2 ਦਿਨ ਚਰਚਾ ਚੱਲਦੀ ਰਹੀ, ਮੁੜ ਮੁੜ ਕੇ ਉਹ ਫੋਟੋ ਘੁਮਾਈ ਜਾ ਰਹੀ ਹੈ ਪੂਰੀ ਮਸ਼ਹੂਰੀ ਕਰਨ ਵਾਸਤੇ। ਫਿਰ ਪਰਸੋਂ ਸ਼ਾਮ ਨੂੰ ਪਹਿਲਾ ਬਿਆਨ ਆਇਆ ਭਾਜਪਾ ਦਾ, ਸਿਰਫ ਮਿਲਣੀ ਸੀ, ਇਹਦੇ ਚ ਹੋਰ ਕੋਈ ਸਿਆਸੀ ਗੱਲਾਂ ਬਾਤਾਂ ਬਹੁਤੀਆਂ ਨੇ, ਤੇ ਸਮਝੌਤੇ ਦੀ ਕੋਈ ਗੱਲ ਨੀ, ਅਸੀਂ ਵੱਖਰੀ ਚੋਣ ਲੜਦੇ ਹਾਂ, ਅਕਾਲੀਆਂ ਨਾਲ ਲੜ ਕੇ ਅਸੀਂ ਨਹੀਂ ਲੜ ਸਕਦੇ। ਇਹਨਾਂ ਨੂੰ ਝਟਕਾ ਤੇ ਲੱਗਾ, ਪਰ ਇਹਨਾਂ ਨੇ ਇਹਦੇ ਦਰਮਿਆਨ ਇੱਕ ਕੰਮ ਹੋਰ ਕਰ ਦਿੱਤਾ ਕਿ ਭਾਰਤ ਸਰਕਾਰ ਇੱਕ ਮਹਿਲਾ ਰਿਜ਼ਰਵੇਸ਼ਨ ਬਿੱਲ ਲਿਆਉਣਾ ਚਾਹੁੰਦੀ ਹੈ, ਔਰਤਾਂ ਨੂੰ ਰਿਜ਼ਰਵੇਸ਼ਨ ਦੇਣੀ ਹੈ। ਉਹ ਬਿੱਲ ਪਹਿਲਾਂ ਜਿਹੜੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ, ਉਹਨੇ ਵੀ 2-3 ਵਜੇ ਲਿਆਉਣ ਦੀ ਕੋਸ਼ਿਸ਼ ਕੀਤੀ, ਆਪੋਜੀਸ਼ਨ ਪਾਰਟੀਆਂ ਰੌਲਾ ਪਾ ਦਿੰਦੀਆਂ ਤੇ ਪਾਸ ਨਹੀਂ ਸੀ ਹੁੰਦਾ। ਇਸ ਵਾਰੀ ਇਹਨਾਂ ਨੇ ਆਖਿਆ ਨਰਿੰਦਰ ਮੋਦੀ ਸਰਕਾਰ ਨੇ ਅਸੀਂ ਪਾਸ ਕਰਾਉਣਾ ਹੀ ਕਰਾਉਣਾ, ਉਹਨਾਂ ਕੋਲ ਵੋਟਾਂ ਘਟਦੀਆਂ ਨੇ ਤੇ ਇੱਕ ਇੱਕ ਵੋਟ ਵਾਸਤੇ ਉਹ ਤਰਲਾ ਮਾਰਦੇ ਪਏ। ਇਹਨਾਂ ਨੇ ਅਕਾਲੀਆਂ ਨੇ ਆਪਣੇ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ ਕਹਿਤਾ ਕਿ ਅਸੀਂ ਉਹ ਵੋਟ ਪਾਵਾਂਗੇ, ਇਹਦੇ ਤੋਂ ਸਪਸ਼ਟ ਹੋ ਗਿਆ ਕਿ ਸਮਝੌਤੇ ਦੀ ਗੱਲ ਉੱਥੇ ਕਰਕੇ ਆਏ ਆ, ਜਿਹੜਾ ਇੱਕ ਤਰਫਾ ਤੌਰ ਤੇ ਇਹਨੇ ਐਲਾਨ ਕਰਕੇ ਅਮਰੀਕਾ ਸੀ। ਅਕਾਲੀ ਦਲ ਦੀ ਲੀਡਰਸ਼ਿਪ ਜੀ ਨੇ ਕੋਰ ਕਮੇਟੀ ਮੀਟਿੰਗ ਵੀ ਸੱਦੀ, ਉਹਦੇ ਚ ਸਾਰਿਆਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਾਲ ਕੀ ਗੱਲਬਾਤ ਹੋਈ ਹੈ ਤੇ ਅੱਗੋਂ ਦਾ ਸਾਡਾ ਫੈਸਲਾ ਕੀ ਹੋਏਗਾ। ਤੇ ਕੋਰ ਕਮੇਟੀ ਚ ਜਿੰਨੇ ਕੁ 5-6 ਲੀਡਰ ਅੱਜ ਕੱਲ੍ਹ ਇਹਦੇ ਕੋਲ ਹੈਗੇ ਆ, ਬਾਕੀ ਤਾਂ ਸਾਰੇ ਛੱਡ ਚੁੱਕੇ ਨੇ, ਉਹਨਾਂ ਸਾਰਿਆਂ ਨੇ ਹਮਾਇਤ ਕੀਤੀ, ਬਾਦਲ ਸਾਹਿਬ ਤੁਸੀਂ ਜੋ ਕਰ ਰਹੇ ਹੋ ਅਸੀਂ ਠੀਕ ਆ ਤੁਹਾਡੇ ਨਾਲ। ਤੋਂ ਮੋਟੇ ਤੌਰ ਤੇ ਇੰਨਾ ਕੁ ਸੀ, ਪਰ ਕੱਲ ਪੰਜਾਬ ਦੇ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਬਿਆਨ ਵੀ ਆ ਗਿਆ, ਹਰਿਆਣੇ ਦੇ ਮੁੱਖ ਮੰਤਰੀ ਨੈਣ ਸਿੰਘ ਸੈਣੀ ਦਾ ਵੀ ਆ ਗਿਆ, ਜਿਹਦੇ ਬਾਰੇ ਕਹਿੰਦੇ ਆ ਕਿ ਉਹਨੇ ਗੱਲਬਾਤ ਕਰਵਾਈ ਹੈ ਪ੍ਰਧਾਨ ਮੰਤਰੀ ਨਾਲ। ਉਹਨਾਂ ਸਾਰਿਆਂ ਦੇ ਬਿਆਨ ਆਉਣ ਤੋਂ ਬਾਅਦ ਇਹ ਗੱਲ ਡਾਵਾਂਡੋਲ ਹੋ ਗਈ ਆ, ਉਹਨਾਂ ਸਾਰਿਆਂ ਨੇ ਇੱਕੋ ਬੋਲੀ ਚੱਕਿਆ, ਕਹਿੰਦੇ ਕਿ ਮਿਲਣ ਮਿਲਾਉਣ ਹੋ ਰਿਹਾ, ਪ੍ਰਧਾਨ ਮੰਤਰੀ ਨੂੰ ਬਹੁਤ ਸਾਰੇ ਲੋਕ ਮਿਲਦੇ ਆ, ਸਰਕਾਰੀ ਕੰਮਾਂ ਲਈ ਵੀ ਮਿਲਦੇ ਆ, ਨਿੱਜੀ ਕੰਮਾਂ ਲਈ ਵੀ ਮਿਲਦੇ ਆ, ਜੋ ਸਮਝੌਤੇ ਕਰਨ ਵਾਸਤੇ ਨਹੀਂ ਸਾਰੇ ਜਾਂਦੇ। ਸੁਖਬੀਰ ਸਿੰਘ ਬਾਦਲ ਵੀ ਮਿਲੇ, ਵੈਲਕਮ ਹੈ, ਚੰਗੀ ਗੱਲ, ਮਿਲਣਾ ਚਾਹੀਦਾ, ਪਰ ਅਜੇ ਅਕਾਲੀ ਭਾਜਪਾ ਸਮਝੌਤੇ ਦੀ ਕੋਈ ਗੱਲ ਨਹੀਂ ਚੱਲੀ ਤੇ ਇਹਦੇ ਬਾਰੇ ਐਵੇਂ ਫਾਲਤੂ ਗੱਲਾਂ ਨਹੀਂ ਉਡਾਉਣੀਆਂ ਚਾਹੀਦੀਆਂ। ਇਹ ਇੱਕ ਕਿਸਮ ਦਾ ਝਟਕਾ ਅੱਜ ਸੁਖਬੀਰ ਸਿੰਘ ਬਾਦਲ ਨੇ ਲਗਾ।
1: ਜੀ ਪੰਨੂ ਸਾਹਿਬ, ਇੱਕ ਹੋਰ ਝਟਕਾ ਰਾਮ ਰਹੀਮ ਨੂੰ ਵੀ ਲੱਗਾ, ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ਚ ਹਾਈਕੋਰਟ ਨੇ ਬਰੀ ਕਰਤਾ ਸੀ, ਸੁਪਰੀਮ ਕੋਰਟ ਕਹਿੰਦੀ ਕੇਸ ਦੁਬਾਰਾ ਸੁਣਾਂਗੇ, ਇਹ ਕੀ ਮਾਮਲਾ ਜੀ?
0: ਜਦੋਂ

0: ਰਾਮ ਰਹੀਮ ਬਹੁਤ ਚੜ੍ਹ ਤੋਂ ਚੰਗਾ ਸੀ, ਹੁਣ ਤੱਕ ਚੜ੍ਹ ਤੋਂ ਚੰਗਾ ਪਿਆ। ਉਦੋਂ ਉਹਦੇ ਸਾਹਮਣੇ ਕੋਈ ਖੰਘ ਨਹੀਂ ਸੀ ਸਕਦਾ। ਰਾਮ ਚੰਦਰ ਛਤਰਪਤੀ ਉੱਥੇ ਸਿਰਸੇ ਦੇ ਵਿੱਚੋਂ ਹੀ ਇੱਕ ਅਖਬਾਰ ਕੱਢਦਾ ਸੀ, ਲੋਕਲ ਲੈਵਲ ਦਾ ਅਖਬਾਰ। ਉਹਦੇ ਚ ਇਸ ਡੇਰੇ ਦੇ ਅੰਦਰ ਵਾਪਰਦੀਆਂ ਕੁਰੀਤੀਆਂ ਦੀ ਸਾਰੀ ਕਹਾਣੀ ਛਪੀ ਹੁੰਦੀ ਸੀ। ਇਹਨੂੰ ਕਈ ਵਾਰ ਧਮਕੀਆਂ ਦਿੱਤੀਆਂ ਗਈਆਂ ਕਿ ਹਟ ਜਾ ਨਹੀਂ ਤੇ ਨਲਾਹ ਹੋ ਜੂ ਬਹੁਤ। ਇਹਨੇ ਕੋਈ ਪਰਵਾਹ ਨਹੀਂ ਸੀ ਕੀਤੀ, ਡਟਿਆ ਰਿਹਾ। ਮੁੜ ਕੇ ਇਹਦਾ ਕਤਲ ਹੋ ਗਿਆ। ਇਹ ਮੈਂ ਦੱਸਿਆ ਜਦੋਂ ਰਾਮ ਸਿੰਘ ਪੂਰੀ ਚੜ੍ਹਦੇ ਸੀ। ਇਹ ਤਾਂ ਮੈਨੂੰ ਬਾਅਦ ਚ ਪਤਾ ਲੱਗਾ ਕਿ ਛਤਰਪਤੀ ਉਹਦੇ ਖਿਲਾਫ਼ ਬੜੇ ਚਿਰ ਦਾ ਲਿਖਦਾ ਸੀ। ਜਿਹੜੀਆਂ ਅਖਬਾਰਾਂ ਨੇ ਪੰਜਾਬੀ, ਹਿੰਦੀ, ਅੰਗਰੇਜ਼ੀ ਦੀਆਂ, ਉਹਨਾਂ ਚੋਂ ਕਦੇ ਕਿਸੇ ਨੇ ਉਹਦੇ ਖਿਲਾਫ਼ ਨਹੀਂ ਸੀ ਲਿਖਿਆ। ਸੱਚੇ ਸੌਦੇ ਬਾਰੇ ਸਭ ਤੋਂ ਪਹਿਲਾਂ ਲੇਖ ਮੈਂ ਲਿਖਿਆ ਸੀ, ਪਰ ਮੈਂ ਲਿਖਣ ਲੱਗਿਆ ਵੀ ਸਿੱਧੀਆਂ ਝੂਠਾਂ ਨਹੀਂ ਸੀ ਕੀਤੀਆਂ। ਮੈਂ ਸਿਰਫ਼ ਆਖਿਆ ਸੀ ਕਿ ਤੁਹਾਡੇ ਬਾਰੇ ਲੋਕਾਂ ਚ ਚੱਲਦੀਆਂ ਗੱਲਾਂ ਚੰਗੀਆਂ ਨੇ, ਇਸ ਬਦਨਾਮੀ ਤੋਂ ਬਚੋ, ਤੁਹਾਡੇ ਡੇਰੇ ਦਾ ਬਹੁਤ ਮਾੜਾ ਪ੍ਰਭਾਵ ਪੈ ਗਿਆ। ਉਹ ਸਾਡਾ ਉਦੋਂ ਅਖਬਾਰ 2 ਰੁਪਏ ਕੀਮਤ ਹੁੰਦੀ ਸੀ ਅਖਬਾਰ ਦੀ, ਇਹ ਗੱਲ 25-26 ਸਾਲ ਪਹਿਲਾਂ ਦੀ, ਮੇਰੇ ਕੋਲ 1998 ਦੀ, ਉਹਦੇ ਹਿਸਾਬ ਨਾਲ 28 ਸਾਲ ਹੋ ਗਏ। ਉਹ ਜਿਹੜਾ 2 ਰੁਪਏ ਵਾਲਾ ਅਖਬਾਰ ਉਦੋਂ ਹੁੰਦਾ ਸੀ, ਉਹਦੀ ਫੋਟੋ ਕਾਪੀ ਵੀ 50-50 ਰੁਪਏ ਦੀ ਉਸ ਇਲਾਕੇ ਚ ਵੇਚਦੀ, ਕਿਉਂਕਿ ਉੱਥੇ ਕੋਈ ਸਮਝਿਆ ਨੀ ਸੀ ਕਿਸੇ ਦੇ ਖਿਲਾਫ਼ ਵੀ ਕੋਈ ਲਿਖ ਸਕਦਾ। ਮੈਂ ਲਿਖ ਦਿੱਤਾ। ਫਿਰ ਡੇਰੇ ਵਾਲਿਆਂ ਦੀ ਇੱਕ ਕਮੇਟੀ 6-7 ਜਣੇ ਇਕੱਠੇ ਹੋ ਗਿਆ ਹੈ, ਕਹਿੰਦੇ ਜੀ ਸੱਚਾ ਸੌਦੇ ਡੇਰੇ ਦੀ ਸਾਡੀ ਜਿਹੜੀ ਪੋਲੀਟੀਕਲ ਅਫੇਅਰਸ ਕਮੇਟੀ, ਅਸੀਂ ਉਹਦੇ ਵੱਲੋਂ ਆਏ ਹਾਂ, ਏਦਾਂ ਤੁਹਾਡੇ ਕੋਲ ਜੋ ਛਪਿਆ ਗਲਤ ਹੈ। ਸਾਡੇ ਚੀਫ ਐਡੀਟਰ ਨੇ ਗੱਲਬਾਤ ਕੀਤੀ, ਫਿਰ ਮੈਨੂੰ ਸੱਦਿਆ। ਮੈਂ ਕਿਹਾ ਜੀ ਹਾਂ, ਲਿਖਿਆ ਤੇ ਮੈਂ ਹੀ। ਉਹ ਕਹਿੰਦੇ ਨਹੀਂ ਸੀ ਲਿਖਣਾ ਚਾਹੀਦਾ। ਮੈਂ ਕਿਹਾ ਮੀਡੀਆ ਚ ਹੁੰਦਾ ਕਿ ਅਸੀਂ ਜੋ ਕਹਿਣਾ ਸੀ ਕਹਿਤਾ, ਜੇ ਤੁਹਾਨੂੰ ਲੱਗਦਾ ਅਸੀਂ ਗਲਤ ਕਿਹਾ ਤੇ ਤੁਸੀਂ ਆਪਣਾ ਪੱਖ ਦੇ ਦਿਓ, ਅਸੀਂ ਤੁਹਾਡਾ ਪੱਖ ਵੀ ਪੇਸ਼ ਕਰ ਦਿਆਂਗੇ, ਲੋਕੀ ਆਪੇ ਫੈਸਲਾ ਕਰ ਦੇਣਗੇ ਕਿ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ। ਉਹ ਥੋੜੇ ਜਿਹਾ ਇੱਕ ਦੂਸਰੇ ਨਾਲ ਸਹਿਮਤਾਂ ਬਣਾਈਆਂ। ਫਿਰ ਇੱਕ ਜਣਾ ਕਹਿੰਦਾ ਵੀ ਅਸੀਂ ਪੱਖ ਪੁੱਖ ਤਾਂ ਨਹੀਂ ਦਿੰਦੇ ਹੁੰਦੇ ਛਾਪਣ ਵਾਸਤੇ, ਪਰ ਇੱਕ ਗੱਲ ਅਸੀਂ ਦੱਸ ਦਈਏ, ਜੇ ਸਾਡੇ ਬਾਰੇ ਦੁਬਾਰਾ ਕੋਈ ਏਦਾਂ ਦੀ ਚੀਜ਼ ਛਾਪੀ ਨਾ, ਤੇ ਸਾਡੇ ਤੋਂ ਬੁਰਾ ਕੋਈ ਨਹੀਂ। ਮੈਂ ਕਿਹਾ ਕੀ ਕਰੋਗੇ ਬੁਰਾ ਤੁਸੀਂ? ਮੈਂ ਫਿਰ ਗੁੱਸੇ ਚ ਉੱਠ ਕੇ ਪੈ ਗਿਆ। ਮੈਂ ਕਿਹਾ ਜਾਓ ਭੱਜੋ ਤੋਂ ਤੁਸੀਂ। ਮੈਂ ਕਿਹਾ ਮੇਰੇ ਚੀਫ ਐਡੀਟਰ ਕੋਲ ਬੈਠੇ, ਮੈਂ ਤਾਂ ਤੁਹਾਡੀ ਗੱਲ ਸੁਣੀ। ਉਹ ਮੈਂ ਫਿਰ ਆਖਿਆ, ਮੈਂ ਕਿਹਾ ਦੌੜ ਜਾਓ ਤੁਸੀਂ, ਅਸੀਂ ਪ੍ਰੋਪਰ ਕਰਦੇ। ਚੀਫ ਐਡੀਟਰ ਮੈਨੂੰ ਕਹਿੰਦੇ ਵੀ ਜ਼ਿਆਦਾ ਥੋੜਾ ਸਖ਼ਤ ਹੋ ਗਿਆ, ਪਰ ਓਦਾਂ ਇਹ ਚੰਗਾ ਕੀਤਾ ਕਿ ਉਹਨੂੰ ਭਜਾ ਤਾ, ਆਪਾਂ ਇਹੋ ਜਿਹੇ ਬੰਦਿਆਂ ਨਾਲ ਬਹੁਤੀ ਗੱਲ ਨਹੀਂ ਕਰ ਸਕਦੇ, ਇਹਨਾਂ ਦੀ ਬੋਲੀ ਠੀਕ ਨਹੀਂ। ਉਹਦੇ ਤੋਂ ਥੋੜਾ ਚਿਰ ਬਾਅਦ ਉਹਦਾ ਪੱਤਰਕਾਰ ਛਤਰਪਤੀ ਦਾ ਕਤਲ ਹੋ ਗਿਆ। ਉਦੋਂ ਹੀ ਡੇਰੇ ਦਾ ਮੈਨੇਜਰ ਹੁੰਦਾ ਸੀ ਰਣਜੀਤ ਸਿੰਘ, ਉਹਦਾ ਕਤਲ ਹੋ ਗਿਆ। ਉਸ ਕਤਲ ਤੋਂ ਪਹਿਲਾਂ ਇੱਕ ਕੁੜੀ ਦੀ ਚਿੱਠੀ ਬਾਹਰ ਆ ਗਈ ਸੀ, ਡੇਰੇ ਚੋਂ ਭੱਜ ਕੇ ਆਈ ਸੀ, ਤੇ ਉਹਨੇ ਲਿਖਿਆ ਸੀ ਕਿ ਡੇਰੇ ਚ ਸਾਧੂਆਂ ਦੇ ਨਾਲ ਕੀ ਕੁਝ ਹੁੰਦਾ। ਉਹ ਕੁੜੀ ਰਣਜੀਤ ਸਿੰਘ ਦੀ ਭੈਣ ਸੀ। ਇਹ ਸਮਝਿਆ ਗਿਆ ਕਿ ਰਣਜੀਤ ਸਿੰਘ ਨੇ ਆਪਣੀ ਭੈਣ ਨੂੰ ਨਾਲੇ ਡੇਰੇ ਚੋਂ ਬਚਾ ਕੇ ਕੱਢਤਾ, ਤੇ ਨਾਲੇ ਉਹਦੇ ਨਾਲ ਮਿਲ ਕੇ ਤੇ ਇਹ ਸਾਰੀ ਚਿੱਠੀ ਜਿਹੜੀ ਆ ਲਿਖਾ ਕੇ ਬਾਹਰ ਕੱਢੀ ਆ, ਤਾਂ ਕਿ ਪਬਲਿਕ ਵਿੱਚ ਬਦਨਾਮੀ ਹੋਵੇ। ਰਣਜੀਤ ਸਿੰਘ ਨੂੰ ਪਹਿਲਾਂ ਡੇਰੇ ਚੋਂ ਕੱਢਤਾ, ਤੇ ਫਿਰ ਉਹ ਆਪਣੇ ਪਿੰਡ ਗਿਆ ਸੀ, ਉੱਥੋਂ ਦਾ ਕਤਲ ਕਰਾਤਾ, ਤੇ CBI ਦੀ ਜਾਂਚ ਵਿੱਚ ਕੇਸ ਬਣ ਗਿਆ ਬਾਬੇ ਤੇ। ਉਹ ਕੇਸ ਬਣਨ ਤੋਂ ਬਾਅਦ ਗ੍ਰਿਫਤਾਰੀ ਹੋ ਗਈ। 2 ਸਾਧਵੀਆਂ ਨਾਲ ਬਲਾਤਕਾਰ ਦਾ ਕੇਸ, ਉਹਦੇ ਵਿੱਚ ਵੀ ਇਹਨੂੰ ਸਾਧਵੀਆਂ 10-10 ਸਾਲ ਕੈਦ ਹੋ ਗਈ। 2 ਕਤਲ ਦੇ ਕੇਸ, ਇੱਕ ਛਤਰਪਤੀ ਪੱਤਰਕਾਰ ਦਾ, ਤੇ ਇਸ ਮੈਨੇਜਰ ਰਣਜੀਤ ਸਿੰਘ ਦਾ ਦੂਸਰਾ ਕੇਸ। ਦੋਵਾਂ ਚ 2 ਉਮਰ ਚੱਦਾਂ ਹੋ ਗਈਆਂ। ਬਾਬਾ ਬੜੀ ਬੁਰੀ ਤਰ੍ਹਾਂ ਫਸ ਗਿਆ। ਉੱਥੇ ਹਾਈਕੋਰਟ ਚ ਗਿਆ, ਹਾਈਕੋਰਟ ਜਾ ਕੇ ਪੱਤਰਕਾਰ ਛਤਰਪਤੀ ਵਾਲੇ ਕੇਸ ਵਿੱਚ ਇਹਨੂੰ ਰਿਲੀਫ ਮਿਲ ਗਈ। ਹਾਈਕੋਰਟ ਨੇ ਕਿਹਾ ਕਿ ਕੇਸ ਸਾਫ਼ ਨਹੀਂ ਹੁੰਦਾ, ਉਹਨਾਂ ਨੇ ਇਹਨੂੰ ਛੱਡਤਾ। ਛਤਰਪਤੀ ਦੇ ਕੇਸ ਨੂੰ ਚੁੱਕਿਆ ਸੀ ਉਹਦੇ ਪਰਿਵਾਰ ਨੇ, ਉਹ ਸੁਪਰੀਮ ਕੋਰਟ ਗਿਆ ਸੀ ਕਿ ਸਾਨੂੰ ਇਨਸਾਫ਼ ਨਹੀਂ ਮਿਲਿਆ। ਅੱਜ ਹੁਣ ਪਤਾ ਲੱਗਾ ਕਿ ਸੁਪਰੀਮ ਕੋਰਟ ਨੇ ਕਹਿਤਾ ਕੱਲ ਤੇ ਅਸੀਂ ਇਸ ਕੇਸ ਦੀ ਦੁਬਾਰਾ ਸੁਣਵਾਈ ਕਰਾਂਗੇ, ਇਨਸਾਫ਼ ਦਿਆਂਗੇ, ਜੋ ਵੀ ਹੋਏਗਾ ਸੱਚੋ ਸੱਚ ਗੱਲ ਸਾਹਮਣੇ ਆਵੇਗੀ। ਇਨਸਾਫ਼ ਹੁੰਦਾ ਕਿ ਨਹੀਂ ਹੁੰਦਾ, ਪਰ ਸੁਪਰੀਮ ਕੋਰਟ ਨੇ ਸ਼ੁਰੂਆਤ ਚੰਗੀ ਕਰ ਦਿੱਤੀ
1: ਜੀ। ਪਰ ਸਰ ਪਹਿਲਾਂ ਦਿੱਲੀ ਦੇ ਵਿੱਚ ਸਟੂਡੈਂਟਸ ਪ੍ਰੋਟੈਸਟ ਕਾਫੀ ਚੱਲ

0: ਅੰਮ੍ਰਿਤਸਰ ਦੇ ਵਿੱਚ ਰਿਹਾ ਨੌਜਵਾਨਾਂ ਦੀ ਮਾਰ ਕੁਟਾਈ ਵੀ ਕੀਤੀ ਗਈ ਤੇ ਹੁਣ ਝਾਰਖੰਡ ਸਟੂਡੈਂਟ ਪ੍ਰੋਟੈਸਟ ਇਸ ਵੇਲੇ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਹੈ ਉੱਥੇ ਵੀ ਨੌਜਵਾਨਾਂ ਤੇ ਲਾਠੀਚਾਰਜ ਕੀਤਾ ਗਿਆ ਇਹ ਕੀ ਮਾਮਲਾ ਹੈ ਜੀ
1: ਦੇਖੋ ਸਰਕਾਰਾਂ ਜਿੰਨੀਆਂ ਵੀ ਆਪਣਾ ਰਾਜ ਕਾਇਮ ਰੱਖਣ ਵਾਸਤੇ ਕਿਸੇ ਦੂਜੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਲੋਕੀ ਸਿਸਟਮ ਦੇ ਮੁਤਾਬਕ ਤੇ ਚੱਲਦੇ ਨੀ ਤੁਹਾਡੇ ਕੋਲ ਇੱਥੇ ਕੱਲ ਨੂੰ ਵੋਟਾਂ ਆਉਣ ਤੇ ਸਰਕਾਰ ਦੇ ਖਿਲਾਫ਼ ਵੋਟਾਂ ਪਾ ਕੇ ਜੋ ਮਰਜ਼ੀ ਕਰਨ ਅੱਗੋਂ ਪਿੱਛੋਂ ਸਰਕਾਰ ਦੇ ਖਿਲਾਫ਼ ਕੋਈ ਮੁਜ਼ਾਹਰੇ ਤਾਂ ਨਹੀਂ ਕਰਦਾ ਸਰਕਾਰਾਂ ਦੇ ਨਾਲ ਏਦਾਂ ਨਹੀਂ ਲੜਿਆ ਜਾਂਦਾ ਭਾਰਤ ਦੇ ਸਿਸਟਮ ਹੋ ਰਿਹਾ ਜਦੋਂ ਇੱਥੇ ਮੁਜ਼ਾਹਰੇ ਹੁੰਦੇ ਆ ਜਦੋਂ ਪਬਲਿਕ ਭੜਕਦੀ ਆ ਪਾਰਲੀਮੈਂਟ ਵੱਲ ਵੀ ਦੌੜਦੀ ਆ ਸੂਬਿਆਂ ਦੀਆਂ ਅਸੈਂਬਲੀਆਂ ਵੱਲ ਵੀ ਜਦੋਂ ਭਾਰਤ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨ ਤਾਂ ਕਾਕਰੋਚ ਨੇ ਉਸ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ ਬਣ ਗਈ ਇਹਨਾਂ ਨੇ ਦਿੱਲੀ ਚ ਮੁਜ਼ਾਹਰਾ ਕੀਤਾ ਮੁਜ਼ਾਹਰੇ ਤੇ ਪੁਲਿਸ ਨੇ ਲਾਠੀਚਾਰਜ ਕੀਤਾ ਖਾਸ ਕਰਕੇ ਲੜਕੀਆਂ ਦੀ ਜਿੱਦਾਂ ਕੁੱਟਮਾਰ ਹੋਈ ਤੇ ਜਿਹੜੇ ਢੰਗ ਨਾਲ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਉਹਦੇ ਤੋਂ ਦੇਸ਼ ਦੇ ਲੋਕਾਂ ਚ ਗੁੱਸਾ ਸੀ ਪ੍ਰਧਾਨ ਮੰਤਰੀ ਨੂੰ ਸਮਝ ਪੈ ਗਈ ਕਿ ਕੰਮ ਖਰਾਬ ਹੋ ਸਕਦਾ ਉਹਨਾਂ ਨੇ ਆਪਣੇ ਸਿੱਖਿਆ ਮੰਤਰੀ ਦਾ ਅਸਤੀਫਾ ਲਿਆ ਕੁਝ ਗੁੱਸਾ ਠੰਡਾ ਕੀਤਾ ਉਹਦੇ ਤੋਂ ਬਾਅਦ ਆਖਿਆ ਅਸੀਂ ਆਹ ਕਰਾਂਗੇ ਉਹ ਕਰਾਂਗੇ ਸਮਝੌਤੇ ਦੀਆਂ ਗੱਲਾਂ ਚੱਲਦੀਆਂ ਪਈਆਂ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਨੂੰ ਵੀ ਬਾਹਰ ਆ ਕੇ ਸਫਾਈਆਂ ਦੇਣੀਆਂ ਪਈਆਂ ਹੁਣ ਉਹੋ ਹੀ ਪ੍ਰੋਟੈਸਟ ਚਲਾ ਗਿਆ ਝਾਰਖੰਡ ਝਾਰਖੰਡ ਮੁਕਤੀ ਮੋਰਚੇ ਦੀ ਸਰਕਾਰ ਹੈ ਉੱਥੇ ਮੁੱਖ ਮੰਤਰੀ ਹੇਮੰਤ ਸੋਰੇਨ ਤਿੰਨ ਦਿਨ ਤੇ ਗੱਲਬਾਤ ਚੱਲਦੀ ਰਹੀ ਤੇ ਗੱਲਬਾਤ ਕਿਸੇ ਸਿਰੇ ਨਹੀਂ ਲੱਗੀ ਚੌਥੇ ਦਿਨ ਜਦੋਂ ਮੁਜ਼ਾਹਰਾ ਕਰਕੇ ਤੁਰੇ ਵਿਧਾਨ ਸਭਾ ਵਾਲੇ ਪਾਸੇ ਨੂੰ ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ ਸਾਰਾ ਕੁਝ ਹੁੰਦਾ ਹੁੰਦਾ ਪੁਲਿਸ ਕਰਫਿਊ ਹੋਇਆ ਹੁਣ ਉੱਥੇ ਪੌੜਾ ਪਿਆ ਫਿਰਦਾ ਲੋਕੀ ਕਹਿੰਦੇ ਜੀ ਬਹੁਤ ਜ਼ਿਆਦਤੀ ਕੀਤੀ ਬੱਚਿਆਂ ਨਾਲ ਹੇਮੰਤ ਸੋਰੇਨ ਦੀ ਸਰਕਾਰ ਨੇ ਝਾਰਖੰਡ ਦੇ ਵਿੱਚ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਚੇਅਰਮੈਨ ਹੈ ਉਹਦੀ ਕੱਲ ਖੜੇ ਪੈ ਛੁੱਟੀ ਕਰਤੀ ਦਿੱਲੀ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਨੇ ਵੀ ਵੱਡੇ ਅਫਸਰ ਗ੍ਰਿਫ਼ਤਾਰ ਉਦੋਂ ਕੀਤੇ ਸਿੱਖਿਆ ਮੰਤਰੀ ਉਦੋਂ ਕੱਢਿਆ ਜਦੋਂ ਇਹਨਾਂ ਸਾਰਿਆਂ ਦੇ ਖਿਲਾਫ਼ ਪਬਲਿਕ ਦਾ ਰੋਹ ਬਹੁਤ ਭੜਕ ਪਿਆ ਸੀ ਉਹ ਕੁਝ ਇੱਥੇ ਹੋਇਆ ਕਿ ਪਬਲਿਕ ਦਾ ਰੋਹ ਭੜਕ ਪਿਆ ਤੇ ਮੁੱਖ ਮੰਤਰੀ ਨੇ ਪਬਲਿਕ ਸਰਵਿਸ ਕਮਿਸ਼ਨ ਦਾ ਮੁਖੀ ਕੱਢ ਦਿੱਤਾ ਇਹੋ ਮੰਗ ਤੋਂ ਪਹਿਲਾਂ ਕਰਦੇ ਸੀ ਹੁਣ ਉਹ ਕਹਿੰਦੇ ਜੀ ਬਾਕੀ ਸਾਰੇ ਮਾਮਲਿਆਂ ਚ ਇਨਸਾਫ਼ ਕਰੋ ਕਿਉਂਕਿ ਬੱਚਿਆਂ ਨਾਲ ਬੇਇਨਸਾਫ਼ੀ ਬਹੁਤ ਹੋਈ ਆ ਇਸ ਕਰਕੇ ਉਹ ਇਨਸਾਫ਼ ਦੀ ਮੰਗ ਇਸ ਵੇਲੇ ਕਰਦੇ ਪਏ ਨੇ
0: ਜੀ ਪਨੂੰ ਸਾਹਿਬ ਗੱਲ ਹੁਣ ਆਗਰੇ ਦੀ ਕਰਦੇ ਆ ਜਿੱਥੇ ਜਾਅਲੀ ਵਿਆਹ ਹੋਣ ਲੱਗੇ ਸੀ ਸਿਰੇ ਚੜਨ ਲੱਗੇ ਸੀ ਤੇ ਐਨ ਮੌਕੇ ਤੇ ਫੜ ਹੋ ਗਏ ਇਹ ਵਿਆਹ ਕਿਉਂ ਹੋਣ ਲੱਗੇ ਸੀ ਤੇ ਕਿਵੇਂ ਫੜੇ ਗਏ ਜੀ
1: ਯੂਪੀ ਚ ਸਰਕਾਰ ਵੱਲੋਂ ਇੱਕ ਸਕੀਮ ਚੱਲਦੀ ਸਾਡੇ ਪੰਜਾਬ ਚ ਵੀ ਕਦੇ ਕਦੇ ਕੁਝ ਦਾਨੀ ਪੁਰਸ਼ ਰਲ ਕੇ ਕਦੀ ਕੋਈ ਸੰਸਥਾ ਬਣਾ ਲੈਂਦੇ ਪੈਸੇ ਇਕੱਠੇ ਕਰਦੇ ਆ ਪੰਜਾਬ ਪਹੁੰਚਦੇ ਤੇ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੇ ਉਹਨਾਂ ਦੀਆਂ ਧੀਆਂ ਦੇ ਵਿਆਹ ਕਰਦੇ ਉਹ ਵਿਆਹ ਜਦੋਂ ਇਹ ਕਰਦੇ ਨੇ ਦਾਨ ਪੁੰਨ ਲੈ ਕੇ ਜੀ ਕਰ ਕੁਰ ਦਿੰਦੇ ਆ ਉਸੇ ਤਰ੍ਹਾਂ ਹੀ ਇੱਥੇ ਇਹ ਹੋਇਆ ਕਿ ਯੂਪੀ ਦੀ ਸਰਕਾਰ ਨੇ ਸਕੀਮ ਚਲਾਈ ਆ ਸਮੂਹਿਕ ਵਿਆਹ ਹੁੰਦੇ ਆ ਉਹਨਾਂ ਨੇ ਸਮੂਹਿਕ ਵਿਆਹਾਂ ਦੇ ਨਾਲ ਕੁਝ ਗਰਾਂਟੀ ਰਕਮ ਵੀ ਕਾਫੀ ਮੋਟੀ ਰੱਖੀ ਹੈ 70,000 ਰੁਪਏ ਉਹਦੇ ਚ ਉਹ ਪੈਸੇ ਦਿੱਤੇ ਜਾਂਦੇ ਕੁੜੀਆਂ ਨੂੰ ਪਿਛਲੇ ਸਾਲ ਇੱਕ ਖਬਰ ਆਈ ਸੀ ਕਿ ਇੱਕੋ ਥਾਂ ਤੇ 10-12,000 ਕੁੜੀਆਂ ਦੇ ਵਿਆਹ ਹੋ ਗਏ ਤੇ ਮਗਰੋਂ ਪਤਾ ਲੱਗਾ ਉਹ ਚ 2-3,000 ਵਿਆਹ ਜਾਅਲੀ ਸੀ ਜਿਹੜੇ ਸਿਰਫ ਗ੍ਰਾਂਟ ਲੈਣ ਵਾਸਤੇ ਕਰਾਇਆ ਗਿਆ ਔਰ ਉੱਥੇ ਮੁੰਡੇ ਵੀ ਅਸਲੀ ਨਹੀਂ ਸੀ ਆਏ ਉਹਨਾਂ ਦੇ ਨਾਲ ਉੱਥੇ ਜਾਅਲੀ ਮੁੰਡੇ ਤਿਆਰ ਕਰਕੇ ਲਿਆਂਦੇ ਸੀ ਟਾਊਟਾਂ ਨੇ ਕੁੜੀਆਂ ਨੂੰ ਕਹਿਤਾ ਤੁਸੀਂ ਤਿਆਰ ਹੋ ਕੇ ਆ ਜਾਓ ਤੁਹਾਡੇ ਵਿਆਹ ਕਾਰਨ ਪੈਸੇ ਦਵਾ ਦੇਣੇ ਇੱਕ ਇੱਕ ਮੁੰਡਾ 10-10 ਕੁੜੀਆਂ ਦੇ ਨਾਲ ਫੇਰੇ ਲੈ ਕੇ ਤੇ ਵਿਆਹ ਕਰਾ ਗਿਆ ਜਾਵੇ ਫੋਟੋ ਖਿਚਾਵੇ ਫੇਰੇ ਲਵੇ ਤੇ 2,000 ਰੁਪਏ ਲੈ ਆਵੇ ਤੇ ਕੁੜੀ ਨੂੰ 60-70,000 ਸਰਕਾਰ ਦੇ ਦੇ ਤੇ 10-12 ਕੁੜੀਆਂ ਨਾਲ ਜਾ ਕੇ ਫੇਰੇ ਲੈ ਲਿਆ ਤੇ 20,000 ਉਹਦੇ ਬਣ ਗਏ ਤੇ ਕੁੜੀਆਂ ਨੂੰ 60-60,000 ਮਿਲ ਗਿਆ ਬਾਅਦ ਵਿੱਚ ਉਹ ਕੇਸ ਫੜੇ ਗਏ ਸਨ ਕਿਉਂਕਿ ਅਖਬਾਰਾਂ ਚ ਫੋਟੋ ਮੈਚ ਕਰ ਗਈਆਂ ਤੇ ਪਤਾ ਲੱਗਾ ਕਿ ਉਹ ਹੀ ਮੁੰਡੇ ਮੁੜ ਕਰਾਏ ਗਏ ਅਗਲੀ ਵਾਰੀ ਫਿਰ ਇੱਦਾਂ ਦੇ ਵਿਆਹ ਹੋਣੇ ਸੀ ਸਰਕਾਰ ਨੇ ਬੜੀ ਚੌਕਸੀ ਰੱਖੀ ਤੇ ਪਤਾ ਲੱਗਾ ਕਿ ਇਸ ਵਾਰੀ ਕੁੜੀਆਂ ਵੀ ਅਸਲੀ

0: ਮੁੰਡੇ ਵੀ ਅਸਲੀ ਵਿਆਹ ਵੀ ਸਾਰਾ ਕੁਝ ਅਸਲੀ ਵਰਗਾ ਪਰ ਜਦੋਂ ਗਰੰਟਾਂ ਦੇ ਦਿੱਤੀਆਂ ਕੰਪਿਊਟਰ ਤੇ ਚਾੜਨ ਲੱਗੇ ਤੇ ਪਤਾ ਲੱਗਾ ਕਿ ਇਹਨਾਂ ਦੇ ਵਿੱਚ 1000 ਤੋਂ ਵੱਧ ਤੇ ਕੁੜੀਆਂ ਉਹ ਜਿਹੜੀਆਂ ਅੱਗੇ ਇੱਕ ਇੱਕ ਦੋ ਦੋ ਥਾਵਾਂ ਤੇ ਇਸੇ ਤਰ੍ਹਾਂ ਸਮੂਹਿਕ ਵਿਆਹਾਂ ਚ ਜਾ ਕੇ ਆਪਣੇ ਵਿਆਹ ਕਰਾ ਚੁੱਕੀਆਂ। ਉਹਨਾਂ ਧੰਦਾ ਹੀ ਬਣਾ ਲਿਆ ਕਿ ਜਿੱਥੇ ਸਮੂਹਿਕ ਵਿਆਹ ਹੋਣ ਜਾ ਕੇ ਖਲੋ ਜਾਓ, ਆਪਣਾ ਆਧਾਰ ਕਾਰਡ ਦਿਓ, ਵਿਆਹ ਕਰੋ ਤੇ ਰੁਪਈਏ 60,000 ਲੈ ਆਓ। ਉਹ ਸਾਰੇ ਫੜੇ ਗਏ ਸੀ, ਸਜਾਵਾਂ ਤਾਂ ਕੋਈ ਨੀ ਦਿੱਤੀਆਂ, ਉਦਾਂ ਕੱਢਦੇ ਸੀ। ਕੱਲ ਆਗਰੇ ਦੇ ਵਿੱਚ ਇਹੋ ਜਿਹੇ ਸਮੂਹਿਕ ਵਿਆਹ ਹੋਣੇ ਸੀ, ਯੂਪੀ ਸਰਕਾਰ ਦੇ ਅਫਸਰ ਆਏ ਬੈਠੇ ਸੀ ਵਿਆਹ ਕਰਨ ਲੱਗੇ, ਜਦੋਂ ਨਾਂ ਲਿਖੇ ਗਏ ਤੇ ਗਿਣਤੀ ਬਾਬਾ 10-15 ਹਜ਼ਾਰ ਦੀ ਦੱਸਦੀ ਹੈਗੀ ਸੀ ਤੇ ਨਾਲ ਦੇ ਨਾਲ ਅਮਲਾ ਤਿਆਰ ਲੱਗਾ ਸੀ, ਮਸ਼ੀਨਾਂ ਤੇ ਸਕੈਨ ਕਰਕੇ ਆਧਾਰ ਕਾਰਡ ਚਾੜ ਰਹੇ ਸੀ। ਤੁਸੀਂ ਸੁਣ ਕੇ ਹੈਰਾਨ ਹੋ ਗਏ, ਗੱਲ ਹੀ ਨਿਕਲੀ ਕਿ 1000 ਤੋਂ ਵੱਧ ਕੁੜੀਆਂ ਇਹੋ ਜਿਹੀਆਂ ਜਿਨ੍ਹਾਂ ਦੇ ਵਿਆਹ ਪਹਿਲਾਂ ਹੋਏ ਆ, ਕਿਸੇ ਨੇ ਇੱਕ ਵਿਆਹ ਅੱਗੇ ਕਰਾਇਆ, ਕਿਸੇ ਨੇ 2 ਕਰਾਏ ਨੇ, ਔਰ ਕਿਰਾਏ ਝੂਠੇ ਨੇ। ਅਸਲ ਵਿੱਚ ਕੁੜੀਆਂ ਅਜੇ ਵੀ ਕੁਆਰੀਆਂ, ਤੇ ਉਹ 2-3 ਵਾਰ ਅੱਗੇ ਗਰਾਂਟਾਂ ਲੈ ਚੁੱਕੀਆਂ ਨੇ ਤੇ ਇਸ ਵਾਰੀ ਫਿਰ ਉਹ ਆ ਕੇ ਲਾਈਨ ਚ ਖੜੋ ਗਈਆਂ ਜੀ, ਅਸੀਂ ਵਿਆਹ ਕਰਾਉਣਾ ਤੇ ਸਮੂਹ ਤੇ ਵਿਆਹ ਗਰੀਬ ਪਰਿਵਾਰ ਦੀਆਂ ਕੁੜੀਆਂ ਤੇ ਨਾ ਗਰਾਂਟ ਚੋ ਫਾਰਮ ਭਰ ਦਿੱਤੇ, ਸਾਰਾ ਕੁਝ ਤਿਆਰ ਹੋ ਕੇ ਲਾਈਨ ਚ ਜਾ ਕੇ ਖੜੋ ਗਈਆਂ ਵਿਆਹ ਕਰਾਉਣ ਵਾਸਤੇ। ਤੇ ਉਹਨੇ ਚਲੋ ਕੰਪਿਊਟਰ ਤੋਂ ਰਿਪੋਰਟ ਆ ਗਈ ਕਿ ਸਾਰੀਆਂ ਪਹਿਲਾਂ ਮਹਿੰਗੀਆਂ ਹੋਈਆਂ, ਪੈਸਿਆਂ ਖਾਤਰ ਫਿਰ ਵਿਆਹ ਕਰਾਉਣਾ ਗਈ। ਤੇ ਆਗਰੇ ਦੀ ਖਬਰ ਆ ਜਿੱਥੇ ਤਾਜ ਮਹਿਲ ਆ ਜਿਹਨੂੰ ਸਾਰੀ ਦੁਨੀਆਂ ਵੇਖਣ ਆਉਂਦੀ ਆ, ਉੱਥੇ ਆ ਘਟਨਾ ਵਾਪਰੀ
1: ਜੀ। ਹੁਣ ਚੰਡੀਗੜ੍ਹ ਵੱਲ ਨੂੰ ਚੱਲਦੇ ਆ, ਪੀਜੀਆਈ ਦਾ ਨਾਂ ਕਿੰਨੇ ਨੀ ਸੁਣਿਆ ਤੇ ਹੁਣ ਪੀਜੀਆਈ ਦਾ ਨਾਂ ਅਖਬਾਰਾਂ ਚ ਛਪ ਗਿਆ ਕਿਉਂਕਿ ਉੱਥੋਂ 20 ਲੱਖ ਦੇ ਟੀਕੇ ਚੋਰੀ ਹੋ ਗਏ, ਇਹ ਕੀ ਚੱਕਰ ਚੱਲ ਗਿਆ ਜੀ?
0: ਜਿਹੜਾ ਪੀਜੀਆਈ ਦਾ ਅਦਾਰਾ 1953 ਚ ਚੰਡੀਗੜ੍ਹ ਸ਼ਹਿਰ ਜਦੋਂ ਇਹਦਾ ਪਹਿਲਾ ਉਦਘਾਟਨ ਕੀਤਾ ਗਿਆ, ਉਦੋਂ ਅਜੇ ਇੱਕ ਵਿਧਾਨ ਸਭਾ ਬਣੀ ਸੀ, ਇੱਕ ਸੈਕਟਰੀਏਟ ਬਣੀ ਸੀ, ਇੱਕ 10 ਸੈਕਟਰ ਦਾ ਇੰਜੀਨੀਅਰਿੰਗ ਕਾਲਜ ਬਣਿਆ ਸੀ, ਉਹ ਵੀ ਪੂਰਾ ਨੀ ਅੱਧ ਵਿਚਦਾ, ਇੱਕ ਪੀਜੀਆਈ ਬਣੀ ਸੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਰਿਸਰਚ। ਉਹ ਜਿਹੜਾ ਹੈਗਾ ਸੀ ਪੀਜੀਆਈ, ਉਹਦੇ ਚ ਉਦੋਂ ਤੋਂ ਲੈ ਕੇ ਲੋਕਾਂ ਦਾ ਇਲਾਜ ਵੀ ਹੁੰਦਾ ਸੀ, ਰਿਸਰਚ ਵੀ ਹੁੰਦੀ ਸੀ ਅੱਗੋਂ ਬਿਮਾਰੀਆਂ ਦੀ, ਬਹੁਤ ਇੱਜ਼ਤ ਵਾਲਾ ਬੜਾ ਸਤਿਕਾਰ ਵਾਲਾ ਅਦਾਰਾ ਸੀ। ਪਿਛਲੇ ਸਮੇਂ ਚੋਂ ਇਹਦੇ ਵਿੱਚ ਕਾਫੀ ਗੜਬੜਾਂ ਸੁਣਨ ਨੂੰ ਮਿਲਣ ਲੱਗ ਪਈਆਂ ਨੇ, ਇੱਕ ਪਿੱਛੋਂ ਦੂਸਰੀ ਲਗਾਤਾਰ ਨਿਕਲਦੀਆਂ ਆਉਂਦੀਆਂ ਨੇ। ਹੁਣ ਕੱਲ ਜਿਹੜੀ ਖਬਰ ਆਈ ਉਹ ਇਹ ਹੈ ਕਿ ਇੱਥੋਂ 20 ਲੱਖ ਰੁਪਏ ਦੇ ਟੀਕੇ ਇੰਜੈਕਸ਼ਨ ਜਿਹੜੇ ਆ ਉਹ ਚੋਰੀ ਕਰਕੇ ਪਤਾ ਨੀ ਕੌਣ ਲੈ ਗਿਆ, ਜੇ ਇੰਨੇ ਟੀਕੇ ਕੋਈ ਚੋਰੀ ਕਰਕੇ ਲੈ ਗਿਆ, 20 ਲੱਖ ਦੇ ਟੀਕੇ ਆ, ਪਤਾ ਨੀ ਚੋਰ ਬਾਜ਼ਾਰ ਦੇ ਜਾ ਕੇ 5 ਲੱਖ ਦੀ ਵੇਚਦੇ ਹੋਣਗੇ। ਇਸ ਤੋਂ ਪਹਿਲਾਂ ਦਵਾਈਆਂ ਦੀ ਚੋਰੀ ਦੇ ਕੇਸ ਫੜੇ ਗਏ, ਕੰਟੀਨ ਬੁਆਏ ਜਿਹੜੇ ਆ ਉਹ ਜਿਹੜੇ ਪੇਸ਼ੈਂਟ ਤੋਂ ਬੈਡ ਨਹੀਂ ਮਿਲਦਾ ਉਹਨਾਂ ਨੂੰ ਬੈਡ ਦਵਾਉਣ ਵਾਸਤੇ ਦਲਾਲੀ ਕਰਦੇ ਵੀ ਫੜੇ ਜਾ ਚੁੱਕੇ। ਏਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਹੋ ਚੁੱਕੀਆਂ ਨੇ, ਤੇ ਉਹ ਕੱਲ ਵਾਲੀ ਜਿਹੜੀ ਘਟਨਾ ਜਿਹ ਚ ਪਤਾ ਲੱਗਾ ਕਿ 20 ਲੱਖ ਦੇ ਟੀਕੇ ਵੀ ਜਾਲੀ ਟੀਕੇ ਵੀ ਜਿਹੜੇ ਚੋਰੀ ਹੋ ਗਏ ਆ, ਉਹਦੇ ਤੋਂ ਬਹੁਤ ਸਾਰੇ ਲੋਕਾਂ ਦੇ ਮਨ ਤੇ ਸੱਟ ਆ ਕਿ ਇਸ ਅਦਾਰੇ ਚ ਵੀ ਅਸੀਂ ਗੜਬੜ ਹੋ ਰਹੀ ਹੈ ਤੇ ਅੱਗੋਂ ਫਿਰ ਆਸ ਕਿੱਥੇ ਰੱਖਾਂਗੇ
1: ਜੀ। ਪਰ ਸਭ ਜਾਣ ਤੋਂ ਪਹਿਲਾਂ ਇੱਕ ਹੋਰ ਖਬਰ ਹੈ ਜਿਹਦੇ ਤੇ ਚਰਚਾ ਕਰਨਾ ਚਾਹੁੰਦੇ ਹਾਂ, ਜਿਹੜਾ ਉਸ ਫੌਜੀ ਦੀ ਖਬਰ ਹੈ ਜਿਹੜਾ ਪਿੰਡ ਦੇ ਵਿੱਚ ਛੁੱਟੀ ਕੱਟਣ ਗਿਆ, ਉੱਥੇ ਬਿਮਾਰ ਠਮਾਰ ਸੀ ਜਿਹਦੇ ਕਰਕੇ ਜਹਾਨੋਂ ਤੁਰ ਗਿਆ, ਪੈਨਸ਼ਨ ਉਹਦੀ ਲੱਗੀ ਨਹੀਂ, ਬਥੇਰੀ ਕੋਸ਼ਿਸ਼ ਕੀਤੀ ਤੇ ਹੁਣ ਸੁਪਰੀਮ ਕੋਰਟ ਕਹਿੰਦੀ ਹੈ ਕਿ ਪੈਨਸ਼ਨ ਦਿਓ, ਇਹ ਕੀ ਮਾਮਲਾ ਹੈ ਜੀ ਸਾਰਾ?
0: ਇਦਾਂ ਦੇ ਕੇਸ ਅੱਗੇ ਵੀ ਬੜੀ ਵਾਰ ਆਏ ਆ, ਪਤਾ ਨੀ ਕਿਉਂ ਆਰਮੀ ਦੇ ਜਿਹੜੇ ਆਫਿਸਰ ਨੇ ਉਹਨਾਂ ਦੇ ਅਕਾਊਂਟ ਸੈਕਸ਼ਨ ਵਾਲੇ ਤੇ ਐਡਮਿਨ ਵਾਲੇ ਉਹ ਕਦੇ ਨਾ ਕਦੇ ਇਹੋ ਜਿਹੀਆਂ ਖਰਾਬੀਆਂ ਕਰਦੇ ਰਹਿੰਦੇ। ਹੁਣ ਫਿਰ ਹੋਈ, ਇੱਕ ਫੌਜੀ ਜਵਾਨ ਛੁੱਟੀ ਗਿਆ ਸੀ ਆਪਣੇ ਪਿੰਡ, ਉੱਥੇ ਜਾ ਕੇ ਬਿਮਾਰ ਹੋ ਗਿਆ, ਬਿਮਾਰੀ ਵੱਧ ਗਈ ਤੇ ਉਹਦੀ ਮੌਤ ਹੋ ਗਈ। ਫੌਜ ਵਾਲਿਆਂ ਨੇ ਇਹ ਲਿਖਿਆ ਕਿ ਜਿਹੜਾ ਐਕਟਿਵ ਸਰਵਿਸ ਵਿੱਚ ਮਰ ਜਾਵੇ ਉਹਦੀ ਵਿਟੋ ਨੂੰ ਪੈਨਸ਼ਨ ਮਿਲਦੀ। ਉਹਦੀ ਵਿਧਵਾ ਨੇ ਪੈਨਸ਼ਨ ਵਾਸਤੇ ਅਪਲਾਈ ਕੀਤਾ ਤੇ ਪੈਨਸ਼ਨ ਨਹੀਂ ਮਿਲੀ। ਉਹਨਾਂ ਦਿੱਤਾ ਜੀ ਐਕਟਿਵ ਸਰਵਿਸ ਵਿੱਚ ਨਹੀਂ ਸੀ ਕਿਉਂਕਿ ਛੁੱਟੀ ਗਿਆ ਸੀ। ਹਾਲਾਂਕਿ ਅੱਗੇ ਇਹੋ ਜਿਹੇ ਬਹੁਤ ਸਾਰੇ ਕੇਸ ਹੋ ਚੁੱਕੇ ਆ।

0: ਜਿੱਥੇ ਜਿਹੜਾ ਛੁੱਟੀ ਗਿਆ ਜਾਂ ਡਿਊਟੀ ਤੋਂ ਘਰ ਨੂੰ ਜਾਂਦਾ ਜਾਂ ਡਿਊਟੀ ਤੇ ਉੱਤੇ ਆਉਂਦਾ ਰਸਤੇ ਚ ਮਰ ਜਾਵੇ ਉਹਨੂੰ ਐਕਟਿਵ ਸਰਵਿਸ ਦਾ ਪਾਰਟ ਗਿਣਿਆ ਜਾਂਦਾ। ਪਤਾ ਨੀ ਕਿਉਂ ਉੱਥੋਂ ਦੇ ਅਫਸਰਾਂ ਨੇ ਕਹਿ ਤਾ, ਕਹਿੰਦੇ ਜੀ ਇਹ ਤਾਂ ਬਣਦਾ ਨੀ ਕੇਸ। ਟ੍ਰਿਬਿਊਨਲ ਚ ਗਿਆ ਉਹਨਾਂ ਨੇ ਵੀ ਕਹਿ ਤਾ ਇਹ ਤਾਂ ਕੇਸ ਪੈਨਸ਼ਨ ਦਾ ਬਣਦੇ ਨੀ। ਫਿਰ ਉਹ ਹੇਠਲੀ ਅਦਾਲਤ ਚ ਗਏ ਬੀਬੀ, ਹੇਠਲੀ ਅਦਾਲਤ ਨੇ ਆਖਿਆ ਬਿਲਕੁਲ ਬਣਦਾ ਇਸ ਬੀਬੀ ਨੂੰ ਪੈਨਸ਼ਨ ਦੇਣੀ ਪਊ ਤੁਹਾਨੂੰ। ਪਰ ਫੌਜੀ ਅਫਸਰ ਪੈਨਸ਼ਨ ਦੇਣ ਨੂੰ ਤਿਆਰ ਨਹੀਂ ਸੀ, ਉਹਨਾਂ ਨੇ ਕੇਸ ਚੁੱਕਿਆ ਤੇ ਸੁਪਰੀਮ ਕੋਰਟ ਲੈ ਗਏ ਕਿ ਤਾਂ ਜੀ ਗਲਤ ਪੈਨਸ਼ਨ ਮੰਗੀ ਜਾ ਰਹੀ। ਸੁਪਰੀਮ ਕੋਰਟ ਨੇ ਕਾਫੀ ਤਗੜੀ ਝਾੜ ਪਾਈ ਹੈ, ਉਹਨਾਂ ਨੇ ਆਖਿਆ ਫੌਜੀ ਜਵਾਨ ਤੁਹਾਡੀ ਡਿਊਟੀ ਕਰਦਾ ਸੀ, ਪਿੰਡ ਛੁੱਟੀ ਕੱਟਣ ਗਿਆ, ਬਾਕੀ ਲੋਕ ਹਫ਼ਤੇ ਪਿੱਛੋਂ ਛੁੱਟੀ ਲੈਂਦੇ, ਫੌਜੀਆਂ ਤੋਂ ਸਾਲ ਪਿੱਛੋਂ ਇਕੱਠੀ ਛੁੱਟੀ ਮਿਲਦੀ ਹੈ, ਜਿਹੜੇ ਇੱਕ ਦਿਨ ਦੀ ਛੁੱਟੀ ਜਾਂਦੇ ਉਹ ਤੇ ਐਕਟਿਵ ਡਿਊਟੀ ਲੈਣੇ ਜਾਂਦੇ ਆ, ਤੇ ਜਿਹੜਾ ਸਾਲ ਦੀਆਂ ਛੁੱਟੀਆਂ ਆਪਣੀਆਂ ਬਚਾ ਕੇ ਰੱਖੇ ਤੇ ਇਕੱਠੀਆਂ ਕੱਟਣ ਵਾਸਤੇ ਜਾਵੇ ਉਹਨੂੰ ਤੁਸੀਂ ਐਕਟਿਵ ਛੁੱਟੀ ਨੀ ਮੰਨਦੇ, ਇੱਕ ਦੋ ਸਾਲ ਉਹਦੀ ਪੈਨਸ਼ਨ ਦਿਓ। ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਬਹੁਤ ਸਾਰੇ ਹੋਰ ਕੇਸਾਂ ਵਿੱਚ ਵੀ ਫੌਜੀਆਂ ਦੇ ਪਰਿਵਾਰਾਂ ਦਾ ਫਾਇਦਾ ਹੋ ਸਕਦਾ। ਫੈਸਲਾ ਇਹ ਬਹੁਤ ਵਧੀਆ, ਸੁਪਰੀਮ ਕੋਰਟ ਨੇ ਯੋਗ ਫੈਸਲਾ
1: ਜੀ। ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ, ਸਾਨੂੰ ਪ੍ਰੋਗਰਾਮ ਇੱਥੇ ਖਤਮ ਕਰਨਾ ਪੈਣਾ। ਪਰ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਿਸਥਾਰ ਦੇ ਵਿੱਚ ਸਾਡੇ ਸਰੋਤਿਆਂ ਨੂੰ ਸਾਰੇ ਮੁੱਦਿਆਂ ਦੀ ਜਾਣਕਾਰੀ ਦਿੱਤੀ ਹੈ, ਬਹੁਤ ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ, ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪੌਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨੌਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ, ਨਾਟ 14 ਇਟਸ 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲ੍ਹੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ, ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।
2: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ

0: ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਜਿੰਦਰਾ ਮਿਲ ਆ ਮੇਰਾ ਭਤੀਜਾ ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ
2: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ
3: ਉਹ ਭਾਜੀ ਇਹ ਅਸੀਂ ਨਹੀਂ JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ JFS ਇਮੀਗ੍ਰੇਸ਼ਨ ਫੋਰ ਸਟੱਡੀ ਪਰਮਿਟ ਵਰਕ ਪਰਮਿਟ ਸਪਾਂਸਰਸ਼ਿਪ LMIA ਪਰਮਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ ਕਾਲ 403-436-6000 ਔਰ 403-406-2004

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਹਾਂ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ

0: ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
0: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਅੰਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਮੰਗਲਵਾਰ ਅਗਸਤ ਮਹੀਨੇ ਦੀ 11 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ। 8 ਵਜੇ ਜਲਾਲ ਇਸਮਾਇਲ ਜੀ ਰਾਸ਼ਾਵਰ ਵਿਦ ਜਲਾਲ ਪ੍ਰੋਗਰਾਮ ਪੇਸ਼ ਕਰਨਗੇ ਅਤੇ ਰਾਤ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ

ਖਬਰਾਂ ਤੇ ਚਰਚਾ ਕਰਨੀ ਹੈ ਜੀ ਵਿਸਥਾਰ ਨਾਲ ਹਮੇਸ਼ਾ ਦੀ ਤਰ੍ਹਾਂ। ਖਬਰਾਂ ਬਹੁਤ ਸਾਰੀਆਂ ਤੇ ਬਹੁਤ ਅਹਿਮ ਨੇ ਖਬਰਾਂ ਇੱਕ ਵਾਰ ਫਿਰ ਅੱਜ ਦੀਆਂ ਤੇ ਇਸ ਵੇਲੇ ਸਭ ਤੋਂ ਪਹਿਲਾਂ ਜਿਹੜਾ ਮੌਸਮ ਦੀ ਗੱਲ ਕਰ ਲੈਂਦੇ ਹਾਂ। ਕੈਲਗਰੀ ਵਿੱਚ ਬਦਲਵਾਈ ਵਾਲਾ ਮੌਸਮ ਹੈ ਤੇ 16 ਕੁ ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ ਹੈ ਤੇ ਬਾਰਿਸ਼ ਵਾਲਾ ਮਾਹੌਲ ਬਣਿਆ ਹੋਇਆ। ਰਾਤ ਨੂੰ 12 ਡਿਗਰੀ, ਕੱਲ੍ਹ ਨੂੰ 14 ਅਤੇ ਰਾਤ ਨੂੰ 9 ਡਿਗਰੀ, ਉਸ ਤੋਂ ਅਗਲੇ ਦਿਨ ਫਿਰ 12 ਅਤੇ 11 ਅਤੇ ਫਿਰ ਸ਼ੁੱਕਰਵਾਰ ਨੂੰ 17 ਅਤੇ 9 ਡਿਗਰੀ ਸੈਲਸੀਅਸ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ। ਨਾਲ ਹੀ ਯੈਲੋ ਵਾਚ ਹੈ, ਸਵੀਅਰ ਥੰਡਰ ਸਟੋਰਮ ਵਾਰਨਿੰਗ ਹੈ, ਇਹ ਅੱਜ ਸਵੇਰੇ 10:30 ਵਜੇ ਜਾਰੀ ਕੀਤੀ ਗਈ ਸੀ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਵੱਲੋਂ। ਉਹਨਾਂ ਨੇ ਕਿਹਾ ਸੀ ਕਿ ਕੰਡੀਸ਼ਨਸ ਇਸ ਤਰ੍ਹਾਂ ਦੀਆਂ ਨੇ ਕਿ ਸਵੀਅਰ ਥੰਡਰ ਸਟੋਰਮ ਜਿਹੜਾ ਹੈ ਉਹ ਡਿਵੈਲਪ ਹੋ ਸਕਦਾ ਹੈ ਅਤੇ ਜਿਸ ਨਾਲ ਤੇਜ਼ ਹਵਾਵਾਂ, ਹਵਾ ਦੇ ਬੁੱਲੇ, ਗੜੇਮਾਰੀ ਅਤੇ ਭਾਰੀ ਬਾਰਿਸ਼ ਵੀ ਹੋ ਸਕਦੀ ਹੈ। ਅਤੇ ਥੰਡਰ ਸਟੋਰਮ ਅੱਜ ਬਾਅਦ ਦੁਪਹਿਰ ਵੈਸੇ ਡਿਵੈਲਪ ਹੋਣ ਦੀ ਗੱਲ ਕੀਤੀ ਗਈ ਹੈ ਅਤੇ ਅੱਗੇ ਇਹ ਸੀ ਕਿ ਡਰਾਈਵਿੰਗ ਕੰਡੀਸ਼ਨ ਮੇ ਬੀ ਡਿਫੀਕਲਟ। ਸਵੀਅਰ ਥੰਡਰ ਸਟੋਰਮ ਵਾਚਿਜ ਆਰ ਇਸ਼ੂਡ ਵੈਨ ਕੰਡੀਸ਼ਨ ਆਰ ਫੇਵਰੇਬਲ ਫੋਰ ਦ ਡਿਵੈਲਪਮੈਂਟ ਆਫ ਥੰਡਰ ਸਟੋਰਮ ਕੈਪੇਬਲ ਆਫ ਪ੍ਰੋਡਿਊਸਿੰਗ ਡੈਮੇਜਿੰਗ ਹੇਲ, ਵਿੰਡ ਐਂਡ ਰੇਨ। ਸੋ ਇਸ ਸੰਬੰਧੀ ਜਿਹੜੀ ਵਾਰਨਿੰਗ ਹੈ ਜੀ, ਇਸਦਾ ਖਿਆਲ ਕੀਤਾ ਜਾਵੇ। ਅੱਜ ਦੇ ਪ੍ਰੋਗਰਾਮ ਵਿੱਚ ਹੋਰ ਖਬਰਾਂ 'ਤੇ ਜਿਹੜੀਆਂ 'ਤੇ ਅਸੀਂ ਚਰਚਾ ਕਰਨੀ ਹੈ ਉਹਨਾਂ 'ਤੇ ਮੁੱਢਲੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰ ਦਿੰਦੇ ਹਾਂ। ਉਸ ਵਿੱਚ ਬ੍ਰਿਟਿਸ਼ ਕੋਲੰਬੀਆ ਦੀਆਂ ਜੰਗਲੀ ਅੱਗਾਂ ਇਸ ਵੇਲੇ ਕੀ ਹਾਲਾਤ ਬਣੇ ਹੋਏ ਨੇ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਕੈਨੇਡਾ ਅਤੇ ਅਮਰੀਕਾ ਦੇ ਦਰਮਿਆਨ ਵਪਾਰਕ ਜੰਗ ਹੈ, ਇੱਕ ਅਣਐਲਾਨੀ ਜਿਹੀ, ਅਤੇ ਇਸ ਦੇ ਚਲਦਿਆਂ ਮੰਨਿਆ ਇਹ ਜਾ ਰਿਹਾ ਹੈ ਕਿ ਡੋਨਲਡ ਟਰੰਪ ਦੇ ਮੂਹਰੇ ਇੱਕ ਡੀਲ ਦਾ, ਸਮਝੌਤੇ ਦਾ ਖਾਕਾ ਰੱਖਿਆ ਜਾ ਰਿਹਾ ਹੈ ਅਤੇ ਉਹ ਇਸ 'ਤੇ ਮੋਹਰ ਲਾਉਂਦੇ ਨੇ ਕਿ ਨਹੀਂ, ਇਹ ਪਤਾ ਲੱਗੇਗਾ। ਜੇ ਕਸਮਾ ਐਗਰੀਮੈਂਟ ਖਤਮ ਹੋ ਜਾਂਦਾ ਹੈ ਕੈਨੇਡਾ, ਯੂਐਸ ਅਤੇ ਮੈਕਸੀਕੋ ਦਾ, ਤਾਂ ਕੈਨੇਡਾ ਵਿੱਚ 1 ਲੱਖ ਨੌਕਰੀਆਂ ਜਾ ਸਕਦੀਆਂ ਨੇ। ਇਹ ਇੱਕ ਰਿਪੋਰਟ ਆਈ ਹੈ, ਇਹ ਸਾਂਝੀ ਕਰਾਂਗੇ। ਨਵੀਂ ਰਿਪੋਰਟ ਕਿਸ ਨੇ ਜਾਰੀ ਕੀਤੀ ਹੈ ਇਹ ਵੀ ਸਾਰਾ ਦੱਸਾਂਗੇ। ਅਮਰੀਕਾ ਦੇ ਰਾਜਦੂਤ ਜੋ ਕੈਨੇਡਾ ਵਿੱਚ ਹਨ ਉਹਨਾਂ ਨੇ ਬੜੇ ਤਿੱਖੇ ਬਿਆਨ ਹਮੇਸ਼ਾ ਦਿੱਤੇ ਨੇ ਅਤੇ ਕੈਨੇਡਾ ਵਿੱਚ ਹੀ ਰਹਿ ਕੇ ਕੈਨੇਡੀਅਨਾਂ ਨੂੰ ਕੋਸਣ ਦਾ ਕੰਮ ਉਹਨਾਂ ਨੇ ਖੂਬ ਕੀਤਾ ਅਤੇ ਡੋਨਲਡ ਟਰੰਪ ਦੀਆਂ ਨੀਤੀਆਂ ਜਿਹੜੀਆਂ ਉਹਨਾਂ ਨੂੰ ਜਸਟੀਫਾਈ ਕੀਤਾ। ਉਹਨਾਂ ਨੇ ਬੜੇ ਠੋਕ ਠੋਕ ਕੇ ਉਹਨਾਂ ਦੇ ਖਿਲਾਫ ਇੱਕ ਪਟੀਸ਼ਨ ਕੈਲਗਰੀ ਦੇ ਵਿੱਚ ਇੱਕ ਔਰਤ ਵੱਲੋਂ ਸ਼ੁਰੂ ਕੀਤੀ ਗਈ ਹੈ ਅਤੇ ਹਾਊਸ ਆਫ ਕਾਮਨਸ ਦੇ ਵਿੱਚ ਇਹ ਪੇਸ਼ ਕੀਤੀ ਜਾਵੇਗੀ। ਇਸ 'ਤੇ ਕਿੰਨੇ ਕੁ ਸਾਈਨ ਹੋਏ ਨੇ ਪਟੀਸ਼ਨ 'ਤੇ ਇਹਦੇ ਬਾਰੇ ਗੱਲ ਕਰਾਂਗੇ। ਨਾਲ ਹੀ ਜੋ ਕੁਝ ਦਿਨ ਪਹਿਲਾਂ ਗੋਡੀ ਹੋਵ ਬ੍ਰਿਜ ਜਿਸਦਾ ਉਦਘਾਟਨ ਕੈਨੇਡਾ ਵਾਲਿਆਂ ਨੇ ਕੀਤਾ ਹੈ ਅਤੇ ਉਸ ਤੋਂ ਟ੍ਰੈਫਿਕ ਸ਼ੁਰੂ ਹੋਇਆ ਅਮਰੀਕਾ ਵੱਲ ਨੂੰ, ਪਹਿਲੇ 5 ਦਿਨਾਂ ਦੇ ਅੰਕੜੇ ਆਏ ਨੇ ਕਿ ਕਿੰਨੀਆਂ ਕੁ ਗੱਡੀਆਂ ਕ੍ਰੋਸ ਕੀਤੀਆਂ ਨੇ, ਇਹ ਬੜੇ ਹੈਰਾਨੀਜਨਕ ਨੇ, ਸਾਂਝੇ ਕਰਾਂਗੇ। ਇੱਕ ਫਰੋਡ ਐਂਟੀ ਫਰੋਡ ਗਰੁੱਪ ਅਤੇ ਨਾਨ ਪ੍ਰੋਫਿਟ ਗਰੁੱਪ ਦੇ ਅੰਕੜਿਆਂ ਨੇ ਇਸ ਗੱਲ 'ਤੇ ਮੋਹਰ ਲਾਈ ਹੈ ਕਿ ਕੈਨੇਡਾ ਵਿੱਚ 2026 ਵਿੱਚ ਕਾਰਾਂ ਚੋਰੀ ਕਰਨ ਦਾ ਪ੍ਰਚਲਨ ਘਟਿਆ ਹੈ। ਇਹ ਸ਼ੇਅਰ ਕਰਾਂਗੇ ਕਿ ਕੀ ਖਬਰ ਹੈ। ਨਾਟੋ ਸੰਮੇਲਨ ਤੋਂ ਬਾਅਦ ਡੋਨਲਡ ਟਰੰਪ ਜਦੋਂ ਅਮਰੀਕਾ ਨੂੰ ਪਰਤਣ ਵਾਲੇ ਸਨ ਇੱਕ ਖਾੜੀ ਦੇ ਮੁਲਕ ਦੇ ਵਿੱਚੋਂ, ਤਾਂ ਅਚਾਨਕ ਉਹਨਾਂ ਦਾ ਜਹਾਜ਼ ਬਦਲਿਆ ਗਿਆ। ਇੱਕ ਲੀਕ ਹੋਈ USA ਦੇ ਪੇਪਰ ਦੀ ਰਿਪੋਰਟ ਤੋਂ ਇਹ ਖੁਲਾਸਾ ਹੋਇਆ। ਇਸ ਤੋਂ ਬਾਅਦ ਕੁਛ ਹੋਰ ਖਬਰਾਂ 'ਚ ਕਿ ਐਡਮਿੰਟਨ ਦੇ ਵਿੱਚ ਇੱਕ ਵਿਅਕਤੀ, ਗੁਰਸਿੱਖ ਵਿਅਕਤੀ ਦੇ ਨਾਲ ਵਾਲਮਾਰਟ ਦੇ ਵਿੱਚ ਇੰਸੀਡੈਂਟ ਹੋਇਆ, ਜਿਸ ਦੀ ਐਡਮਿੰਟਨ ਪੁਲਿਸ ਸਰਵਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਨਫ਼ਰਤ ਦਾ ਜੁਰਮ, ਹੇਟ ਕ੍ਰਾਈਮ ਤਾਂ ਨਹੀਂ, ਰੌਲਾ ਰੱਪਾ ਪਿਆ, ਇਹਦੇ ਬਾਰੇ ਗੱਲਬਾਤ ਕਰਾਂਗੇ।

Uğur Kabranç. ਕੁਛ ਜੋ ਮੰਡੀਆਂ ਨੇ ਜੋ ਮਾਰਕੀਟਸ ਨੇ ਉਹਨਾਂ ਦੀ ਵਿਸਥਾਰਤ ਰਿਪੋਰਟ ਵੀ ਪੇਸ਼ ਕਰਾਂਗੇ ਤੇ ਸਮਾਂ ਹੋਇਆ ਤੇ ਕੁਛ ਲੋਕਲ ਖਬਰਾਂ ਹੈਗੀਆਂ ਨੇ ਜੋ ਸਾਡੇ ਆਪਣੇ ਕੈਲਗਰੀ ਸ਼ਹਿਰ ਦੇ ਨਾਲ ਤੇ ਅਲਬਰਟਾ ਸੂਬੇ ਨਾਲ ਰਿਲੇਟਡ ਨੇ ਇਹ ਸਾਂਝੀਆਂ ਕਰਾਂਗੇ ਅਗਰ ਸਮੇਂ ਨੇ ਇਜਾਜ਼ਤ ਦਿੱਤੀ ਤਾਂ इस प्रोग्राम के स्पोंसर हैं जी सोनिक इंश्योरेंस ते मानस पहुजा। मानस पहुजा होरा दा दावा है कि अलबर्टा विच ट्रकां दी इंश्योरेंस दे अगर तुसी बेस्ट रेट लेने ने ते 587-832-1208 ते कॉल कर लो ओ अलबर्टा विच ट्रकां दी इंश्योरेंस दे बेस्ट रेट देणगे सोनिक इंश्योरेंस ते मानस पहुजा। YYC होम केयर अगर तुहाडे घर विच बजुर्ग हन जिन्हां नूं सांभ संभाल दी लोड़ है ਤਾਂ YYC ਹੋਮ ਕੇਅਰ ਅਤੇ ਵੀਰਪਾਲ ਕੌਰ ਰਾਠੋਰਾ ਨਾਲ ਸੰਪਰਕ ਕਰ ਲਓ ਅਤੇ ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਦੇਵੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਲਈ ਵੀਰਪਾਲ ਕੌਰ ਨੂੰ 825-760-0983 'ਤੇ ਕਾਲ ਕਰ ਲਓ। OSA ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਾਈਜ਼ ਏਰੀਆ ਵਿੱਚ ਖੁੱਲ੍ਹ ਗਿਆ ਹੈ OSA ਸਮਾਇਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ। ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਹੈ 587-617-4496 5876174696। ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ। ਇੱਕ ਵੱਡਾ ਸ਼ੋਰੂਮ ਹੈ ਅਤੇ ਇੱਥੋਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰ ਲਓ। ਫੋਨ ਨੰਬਰ ਹੈ ਜੀ 403-903-6657 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਅਗਰ ਭਰੋਸੇਮੰਦ ਸੇਵਾਵਾਂ ਇੰਸ਼ੋਰੈਂਸ ਦੀਆਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਤੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਰ ਇੰਸ਼ੋਰੈਂਸ ਤੇ ਮੌਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਲਵਪ੍ਰੀਤ ਕੌਰ ਸਿੱਧੂ ਤੇ ਹਰਪਿੰਦਰ ਸਿੱਧੂ ਹੋਰਾਂ ਦਾ ਫੋਨ ਨੰਬਰ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਵਿਸਥੇ ਆਫਿਸ ਤੇ ਵੀ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਇਹ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ। ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਨੰਬਰ 403-936-7777 4039-3677777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੌਪ ਕੁਆਲਿਟੀ ਦੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਪਿਕਸਲ ਫੋਟੋ ਸਟੂਡੀਓ 403-947-0060 4039-470-0060। ਆਓ ਜਿਹੜਾ ਖਬਰਾਂ 'ਤੇ ਹੁਣ ਚਰਚਾ ਜਿਹੜਾ ਵਿਸਥਾਰ ਸਹਿਤ ਕਰਦੇ ਹਾਂ ਜੀ, ਜਿਹੜੀਆਂ ਖਬਰਾਂ ਮੈਂ ਪਹਿਲਾਂ ਦੱਸੀਆਂ ਸੀ। ਸਭ ਤੋਂ ਪਹਿਲਾਂ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ। ਇਸ ਵੇਲੇ WTI ਕਰੂਡ ਆਇਲ ਹੈ ਜਾਂ $83 ਪ੍ਰਤੀ ਬੈਰਲ 'ਤੇ ਟ੍ਰੇਡ ਹੋ ਰਿਹਾ। ਵੈਸਟ ਟੈਕਸਸ ਇੰਟਰਮੀਡੀਏਟ ਜਿਹੜਾ ਬ੍ਰੈਂਟ ਕਰੂਡ ਹੈ ਜੀ, ਉਹ ਇਸ ਵੇਲੇ $88.99 ਭਾਵ $89 ਪਰ ਬੈਰਲ ਦੇ ਲਾਗੇ ਛਾਗੇ ਟ੍ਰੇਡ ਹੋ ਰਿਹਾ ਜੀ। ਇੱਕ ਅਮਰੀਕਨ ਡਾਲਰ ਦੇ ਤੁਹਾਨੂੰ ਮਿਲਣਗੇ $1.39 ਕੈਨੇਡੀਅਨ, $1.39 ਕੈਨੇਡੀਅਨ, ਅਤੇ ਇੱਕ ਕੈਨੇਡੀਅਨ ਦੇ ਮਿਲ ਜਾਣਗੇ ਤੁਹਾਨੂੰ 71 ਸੈਂਟ ਅਮਰੀਕਾ ਦੇ, 71 ਸੈਂਟਸ। ਇੱਕ ਅਮਰੀਕਨ ਦੇ 95 ਰੁਪਏ 38 ਪੈਸੇ ਤੁਹਾਨੂੰ ਇੰਡੀਆ ਦੇ ਮਿਲ ਸਕਦੇ ਹਨ, ₹95.38। ਅਤੇ ਇੱਕ ਕੈਨੇਡੀਅਨ ਦੇ ਤੁਹਾਨੂੰ ਮਿਲ ਸਕਦੇ ਹਨ ₹68.54, ₹68.54। ਸੋ ਕੈਨੇਡੀਅਨ ਡਾਲਰ ਮਜ਼ਬੂਤ ਹੈ ਜੀ ਪਿਛਲੇ ਕੁਛ ਦਿਨਾਂ ਤੋਂ। ਸਭ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੀਆਂ ਜੰਗਲੀ ਅੱਗਾਂ ਦੀ ਗੱਲਬਾਤ ਕਰਦੇ ਹਾਂ। ਉਹਦੇ ਬਾਰੇ ਤਾਜ਼ਾ ਜਾਣਕਾਰੀ ਇਹ ਹੈ ਕਿ ਕਈ ਜਗ੍ਹਾ 'ਤੇ ਸੜਕਾਂ ਵੀ ਬੰਦ ਕਰਨੀਆਂ ਪਈਆਂ ਨੇ, ਐਵੈਕੂਏਸ਼ਨ ਆਰਡਰ ਹੈਗੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਕਸਪਲੋਸਿਵ ਫਾਇਰ ਬਿਹੇਵੀਅਰ ਦੱਸਿਆ ਜਾ ਰਿਹਾ। ਗਰਮ ਮੌਸਮ ਹੈ ਅਤੇ ਖੁਸ਼ਕ ਮੌਸਮ ਹੈ। 4 ਵੱਡੀਆਂ ਅੱਗਾਂ ਜਿਹੜੀਆਂ ਨੇ ਜੀ ਪੂਰੇ ਪ੍ਰੋਵਿੰਸ ਨੂੰ ਇਫੈਕਟ ਕਰ ਰਹੀਆਂ ਨੇ। ਇਹਨਾਂ ਵਿੱਚ 20,000 ਤੋਂ ਵੱਧ ਲੋਕਾਂ ਨੂੰ ਐਵੈਕੂਏਸ਼ਨ ਦੇ ਆਰਡਰ ਦਿੱਤੇ ਗਏ ਨੇ ਅਤੇ 10,000 ਨੂੰ ਅਲਰਟ 'ਤੇ ਰੱਖਿਆ ਗਿਆ, ਜਿਹਨਾਂ ਨੂੰ ਕਿਹਾ ਗਿਆ ਕਿ ਕਿਸੇ ਵੇਲੇ ਵੀ ਤੁਹਾਨੂੰ ਕਿਹਾ

ਜਾ ਸਕਦਾ ਕਿ ਤੁਹਾਨੂੰ ਹੁਣ ਘਰ ਛੱਡਣਾ ਪਵੇਗਾ। ਪ੍ਰੋਵਿੰਸ ਵੱਲੋਂ ਕੁਛ ਇੱਕ ਸਵਾਲਾਂ ਦੇ ਜਵਾਬ ਨਹੀਂ ਆਏ ਕਿ ਕਿੰਨੀਆਂ ਕੁ ਬਿਲਡਿੰਗਾਂ ਦਾ ਨੁਕਸਾਨ ਹੋਇਆ, ਪਰ ਇਹਨਾਂ ਨੇ ਕਿਹਾ ਕਿ ਇਨਫੋਰਮੇਸ਼ਨ ਜਿਹੜੀ ਬਹੁਤ ਸੈਂਸਿਟਿਵ ਹੈ ਅਤੇ ਅਸੀਂ ਉਹਨਾਂ ਦੇ ਓਨਰ ਜਿਹੜੇ ਹੈਗੇ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਘਰਾਂ ਦਾ ਜਾਂ ਕੁਛ ਹੋਰ, ਪਹਿਲਾਂ ਉਹਨਾਂ ਨਾਲ ਸ਼ੇਅਰ ਕਰਾਂਗੇ, ਫਿਰ ਪਬਲਿਕਲੀ ਫੇਅਰ ਕਾਲ ਦੇਖੀ ਜਾਵੇਗੀ। ਓਕਨੈਗਨ ਵੈਲੀ ਦੇ ਵਿੱਚ ਟੂਰਿਸਟ ਜਿੰਨੇ ਨੇ ਜੀ, ਉਹਨਾਂ ਨੂੰ ਕਿਹਾ ਗਿਆ ਕਿ ਇੱਥੇ ਨਾ ਆਓ ਅਤੇ ਲੋਕਲਸ ਨੂੰ ਕਿਹਾ ਗਿਆ ਕਿ ਆਫ ਰੋਡ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਬੰਦ ਕੀਤਾ ਗਿਆ ਹੈ ਤਾਂ ਕਿ ਹੋਰ ਨਵੀਆਂ ਅੱਗਾਂ ਨਾ ਲੱਗਣ। ਸੋ ਇਹਨਾਂ ਦੇ ਬਾਰੇ ਜਿਵੇਂ ਪਹਿਲਾਂ ਦੱਸਿਆ ਕਿ ਬਹੁਤ ਸਾਰੇ ਲੋਕ ਵੈਕੂਏਸ਼ਨ ਆਰਡਰ 'ਤੇ ਨੇ ਅਤੇ ਇਹ ਪਿਛਲੇ ਕਈ ਸਾਲਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਵੈਕੂਏਸ਼ਨ ਆਰਡਰ ਨੇ ਜਾਂ ਜਿਸ ਤਰ੍ਹਾਂ ਦੇ ਓਪਰੇਸ਼ਨ ਚੱਲੇ ਨੇ ਉਹਨਾਂ ਵਿੱਚੋਂ ਸਭ ਤੋਂ ਵੱਡਾ ਹੈ। ਅਤੇ ਅਧਿਕਾਰੀ ਇਹ ਕਹਿੰਦੇ ਨੇ ਕਿ ਅਜੇ ਤੱਕ ਅਸੀਂ ਖਤਰੇ ਤੋਂ ਬਾਹਰ ਨਹੀਂ ਹੈ। ਪ੍ਰੋਵਿੰਸ ਦੇ ਵਿੱਚ 102 ਜਗ੍ਹਾ 'ਤੇ ਐਕਟਿਵ ਫਾਇਰ ਅੱਗ ਲੱਗੀ ਹੋਈ ਹੈ, ਜਿਹਦੇ ਵਿੱਚ 4 ਵੱਡੀਆਂ ਅੱਗਾਂ ਨੇ ਅਤੇ ਇਹਨਾਂ ਨੂੰ ਕੰਟੇਨ ਕਰਨ ਦਾ ਸਾਡੇ ਕੋਲ ਤਰੀਕਾ ਨਹੀਂ ਹੈ। ਅਤੇ ਡਰਾਊਟ ਕੰਡੀਸ਼ਨ, ਸੋਕੇ ਦੀਆਂ ਹਾਲਾਤਾਂ ਨੇ ਸਾਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਇਹ ਜ਼ਿਆਦਾ ਹੋਰ ਇਸ ਚੀਜ਼ ਨੂੰ ਜਿਹੜਾ ਹੈ ਹਵਾ ਦਿੱਤੀ ਹੈ। ਅਤੇ ਨਾਲ ਅਤੇ ਸਮਰ ਰੇਨ ਜਾਂ ਕੋਈ ਸਨੋ ਪੈਕ ਜਿਹੜਾ ਹੈ ਚੀਜ਼ਾਂ ਸਾਨੂੰ ਜਿਹੜਾ ਮਦਦ ਕਰ ਸਕਦੇ ਨੇ, ਪਰ ਰੇਨ ਹੈਗੀ ਵੀ ਹੈ ਪਰ ਇਹਦੇ ਕੋਈ ਗਰੰਟਡ ਨਹੀਂ ਹੈ ਅਤੇ ਇਸ ਕਰਕੇ ਸਾਨੂੰ ਜਿਹੜਾ ਹੈ ਇਸ 'ਤੇ ਅਸੀਂ ਕੋਈ ਬਹੁਤਾ ਰਿਲਾਏ ਨਹੀਂ ਕਰ ਸਕਦੇ ਇਨਫੋਰਮੇਸ਼ਨ 'ਤੇ ਕਿ ਮੀਂਹ ਪੈ ਜਾਣਾ। ਬ੍ਰਿਟਿਸ਼ ਕੋਲੰਬੀਆ ਦੇ ਫਾਰਮ ਜਿਹੜੇ ਨੇ ਜੀ, ਉਹਨਾਂ ਨੂੰ ਵੀ ਅਰਜੈਂਟ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ। ਲਾਈਵ ਸਟਾਕ ਅਤੇ ਕਰੋਪ ਜਿਹੜੇ ਨੇ ਉਹਨਾਂ ਵਿੱਚ 50,000 ਐਨੀਮਲ ਜਿਹੜੇ ਨੇ ਅਕਰੋਸ ਦਾ ਪ੍ਰੋਵਿੰਸ, ਉਹਨਾਂ 'ਤੇ ਇਫੈਕਟ ਪਿਆ ਵੈਕੂਏਸ਼ਨ ਆਰਡਰ ਦੇ ਨਾਲ ਜਾਂ ਅਲਰਟ ਦੇ ਨਾਲ। ਅਤੇ ਫਾਰਮਿੰਗ ਇਨਫਰਾਸਟ੍ਰਕਚਰ ਜੋ ਕਿਸਾਨਾਂ ਦਾ ਜੋ ਢਾਂਚਾ ਹੁੰਦਾ ਹੈ ਖੇਤੀਬਾੜੀ ਦਾ, ਉਸਨੂੰ ਵੀ ਬਹੁਤ ਵੱਡਾ ਨੁਕਸਾਨ ਪਹੁੰਚਿਆ ਹੈ ਜੀ। ਸੋ ਮੈਟਰੋ ਵੈਨਕੂਵਰ ਫਰੇਜ਼ਰ ਵੈਲੀ ਦੇ ਵਿੱਚ ਸਮੋਕੀ ਕੰਡੀਸ਼ਨ ਨੇ ਅਤੇ ਧੂੰਏ ਦੇ ਧੂੰਆਂ ਜਿਹੜਾ ਅਸਮਾਨ ਦੇ ਵਿੱਚ ਦੇਖਿਆ ਜਾ ਸਕਦਾ, ਪਰ ਸਮੋਕ ਲਿਫਟਿੰਗ ਜਿਹੜੀ ਹੈ ਇਹਦੇ ਬਾਰੇ ਇਹ ਕਿਹਾ ਜਾਂਦਾ ਕਿ ਮਾਹਿਰ ਇਹ ਕਹਿੰਦੇ ਨੇ ਕਿ ਆਮ ਲੋਕਾਂ ਲਈ ਇਹ ਚੰਗੀ ਗੱਲ ਹੈ ਪਰ ਜੰਗਲੀ ਅੱਗਾਂ ਲਈ ਇਹ ਚੰਗੀ ਨਹੀਂ ਹੈ, ਕਿਉਂਕਿ ਧੂੰਆਂ ਅਗਰ ਜ਼ਿਆਦਾ ਹੋਵੇ ਤਾਂ ਉਹ ਜਿਹੜਾ ਹੈ ਜੇ ਤਾਂ ਸਮੋਕੀ ਕੰਡੀਸ਼ਨ ਹੈ ਤਾਂ ਉਹ ਫਾਇਰ ਫਾਈਟ ਦੇ ਵਿੱਚ ਮਦਦ ਕਰਦਾ ਕਿਉਂਕਿ ਇੰਨੀ ਜ਼ਿਆਦਾ ਆਕਸੀਜਨ ਨਹੀਂ ਹੁੰਦੀ, ਲੇਕਿਨ ਸਮੋਕੀ ਕੰਡੀਸ਼ਨ ਦੇ ਵਿੱਚ ਆਮ ਇਨਸਾਨ ਦਾ ਰਹਿਣਾ ਜਿਹੜਾ ਹੈ ਮੁਸ਼ਕਲ ਹੈ। ਤੋ ਇਕੁਪਮੈਂਟ ਬਹੁਤ ਸਾਰਾ ਵਰਤਿਆ ਜਾ ਰਿਹਾ ਜਿਸ ਵਿੱਚ ਬਹੁਤ ਸਾਰੇ ਹੈਲੀਕਾਪਟਰ, ਵਾਟਰ ਬੋਂਬਰਸ ਹੈਗੇ ਨੇ ਅਤੇ ਹਰ ਪਾਸਿਓਂ ਮਦਦ ਆ ਰਹੀ ਹੈ। ਮੈਕਸੀਕੋ ਤੋਂ ਸ਼ਾਇਦ ਹੋਰ ਫਾਇਰ ਫਾਈਟਰ ਆਏ ਨੇ, ਅਜਿਹੀ ਇਨਫੋਰਮੇਸ਼ਨ ਹੈ ਜੀ। ਸੋ ਇੱਕ ਪਾਸੇ ਤਾਂ ਇਹ ਬ੍ਰਿਟਿਸ਼ ਕੋਲੰਬੀਆ ਦੇ ਜੰਗਲੀ ਅੱਗਾਂ ਦੀ ਕਹਾਣੀ ਹੈ ਅਤੇ ਦੂਸਰੇ ਪਾਸੇ ਜਿਹੜਾ ਗੱਲ ਕਰ ਲਈਏ, ਕੈਨੇਡਾ US ਟਰੇਡ ਵਾਰ ਜੋ ਇੱਕ ਅਣ ਐਲਾਨੀ ਜੀ ਜੰਗ ਜਿਹੜੀ ਹੈ ਜੀ ਛਿੜੀ ਹੋਈ ਹੈ ਕੈਨੇਡਾ ਅਤੇ USA ਦੇ ਦਰਮਿਆਨ, ਬਲਕਿ USA ਵੱਲੋਂ ਕਈ ਮੁਲਕਾਂ ਅਤੇ ਹੋਰਨਾਂ 'ਤੇ ਵੀ ਥੋਪੀ ਗਈ ਹੈ। ਅਤੇ ਜਿਹੜੀ ਲੇਟੈਸਟ ਡੈਡਲਾਈਨ ਹੈ ਜਿਸ ਦੇ ਵਿੱਚ ਕੈਨੇਡਾ ਦੇ ਬਹੁਤ ਸਾਰੀਆਂ ਪ੍ਰੋਡਕਟ ਦੇ ਉੱਪਰ 50% ਟੈਰਿਫ ਲਾਉਣ ਦਾ ਡੋਨਲਡ ਟਰੰਪ ਨੇ ਕਿਹਾ ਹੋਇਆ, 1 ਅਗਸਤ 2019 ਦੀ ਡੈਡਲਾਈਨ ਹੈ ਉਹਨਾਂ ਨੂੰ ਦਿੱਤੀ ਹੋਈ। ਅਤੇ ਇਸ 1 ਅਗਸਤ 2019 ਦੀ ਡੈਡਲਾਈਨ ਦੇ ਬਾਰੇ ਇਹ ਹੈ ਕਿ ਇਹ ਕਿਹਾ ਜਾ ਰਿਹਾ ਕਿ ਇੱਕ ਖਰੜਾ ਜਿਹੜਾ ਹੈ ਤਿਆਰ ਕਰਕੇ ਕੈਨੇਡਾ US ਟਰੇਡ ਮਿਨਿਸਟਰ ਡੋਮਿਨਿਕ ਲੀ ਬਲੈਂਕ ਅਤੇ ਉਹਨਾਂ ਦੇ ਅਮਰੀਕਨ ਜਿਹੜੇ ਕਾਊਂਟਰਪਾਰਟ ਨੇ ਜੇਮਿਸਨ ਗਰੀਅਰ, ਉਹਨਾਂ ਨੇ ਮੁਲਾਕਾਤ ਕਰਕੇ ਹਫ਼ਤੇ ਦੇ ਵਿੱਚ ਦੂਜੀ ਵਾਰੀ, ਹਫ਼ਤੇ ਤੋਂ ਵੀ ਘੱਟ ਸਮੇਂ ਦੇ ਅੰਦਰ ਦੂਜੀ ਵਾਰੀ ਉਹਨਾਂ ਦੀ ਮੁਲਾਕਾਤ ਹੋਈ ਹੈ। ਅਤੇ ਹੁਣ ਇਹ ਕਿਹਾ ਜਾ ਰਿਹਾ ਕਿ ਇਹ ਦੋਵੇਂ ਕੈਨੇਡੀਅਨ ਅਤੇ USA ਦੇ ਟਰੇਡ ਰਿਪ੍ਰਜੈਂਟੇਟਿਵ ਵਪਾਰਕ ਪ੍ਰਤੀਨਿਧ ਜਿਹੜੇ ਨੇ ਜੀ, ਇਸ ਟਰੇਡ ਡੀਲ ਦਾ ਇੱਕ ਲੇਆਊਟ ਖਰੜਾ US ਪ੍ਰੈਜੀਡੈਂਟ ਡੋਨਲਡ ਟਰੰਪ ਨੂੰ ਪੇਸ਼ ਕਰਨਗੇ 1 ਅਗਸਤ 2019 ਦੀ ਡੈਡਲਾਈਨ ਤੋਂ ਪਹਿਲਾਂ। ਲੀ ਬਲੈਂਕ ਜੋ ਕੈਨੇਡੀਅਨ ਮਿਨਿਸਟਰ ਨੇ ਉਹ ਯੂਨਾਈਟਿਡ ਸਟੇਟਸ ਟਰੇਡ ਰਿਪ੍ਰਜੈਂਟੇਟਿਵ ਦੇ ਨਾਲ ਹੈੱਡਕੁਆਟਰ ਦੇ ਵਿੱਚ ਮਿਲੇ WD ਦੇ ਵਿੱਚ, ਅਤੇ ਕੈਨੇਡਾ ਦੇ ਚੀਫ ਟਰੇਡ ਨੈਗੋਸ਼ੀਏਟਰ ਜੈਨਿਸ ਚੈਰਿਟ ਵੀ ਉਹਨਾਂ ਦੇ ਨਾਲ ਸਨ। ਸੋਸ਼ਲ ਮੀਡੀਆ ਪੋਸਟ 'ਤੇ ਲੀ ਬਲੈਂਕ ਨੇ ਕਿਹਾ ਕਿ ਡਿਸਕਸ਼ਨ ਜਿਹੜੀ ਹੈ ਦੋਵਾਂ ਦੇ ਦਰਮਿਆਨ, ਧਿਰਾਂ ਦੇ ਦਰਮਿਆਨ ਚੱਲ ਰਹੀ ਹੈ, ਮੈਂ ਵਾਸ਼ਿੰਗਟਨ ਦੇ ਵਿੱਚ ਅਤੇ ਸਾਡੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ, ਪ੍ਰਪੋਜ਼ਲ ਡਿਸਕਸ ਕੀਤੇ ਜਾ ਰਹੇ ਨੇ। ਅਤੇ ਇਹ ਵੀ ਖਬਰਾਂ ਆ ਰਹੀਆਂ ਸੀ ਅਨਕਨਫਰਮਡ ਸੋਰਸਿਸ ਤੋਂ ਕਿ ਕੈਨੇਡਾ ਵਾਲੇ ਕੁਛ ਉਹਨਾਂ ਨੂੰ ਰਿਆਇਤ ਦੇਣ ਲਈ ਤਿਆਰ ਨੇ ਕੁਛ ਚੀਜ਼ਾਂ 'ਤੇ, ਬਸ਼ਰਤੇ ਕਿ USA ਵਾਲੇ ਨਰਮਾਈ ਨਾਲ ਪੇਸ਼ ਆਉਣ। ਇਹ ਵੀ ਖਬਰ ਅੰਦਰ ਖਾਤੇ ਮਿਲੀ ਸੀ ਕਿ
ਕੈਨੇਡੀਅਨ ਅਧਿਕਾਰੀ ਇਹ ਮੰਨ ਚੁੱਕੇ

ਇਹ ਗੱਲ ਕਿਸੇ ਸਿਰੇ 'ਤੇ ਨਹੀਂ ਲੱਗਦੀ। ਜੇ ਇਸ ਐਗਰੀਮੈਂਟ 'ਤੇ ਨਹੀਂ ਪਹੁੰਚਦੀਆਂ ਤਾਂ ਇਹਦਾ ਵਿੱਚ ਯੂ ਐੱਸ ਏ ਦੇ ਨਵੇਂ ਟੈਰਿਫ ਜਿਹੜੇ ਨੇ ਜੀ ਉਹ ਐਸਟੀਮੇਟਡ 28 ਬਿਲੀਅਨ ਕੈਨੇਡੀਅਨ ਇੰਪੋਰਟ 'ਤੇ 50% ਲੱਗ ਜਾਵੇਗਾ। ਸੋ ਨੈਵਰ ਨੋ ਵਿਦ ਪ੍ਰੈਜੀਡੈਂਟ ਵਾਲੀ ਗੱਲ ਵੀ ਹੈ, ਅਤੇ ਇਹਦੇ ਵਿੱਚ ਮਾਹਿਰ ਇਹ ਕਹਿੰਦੇ ਨੇ ਕਿ ਭਾਵੇਂ ਕਿ ਸਾਡੇ ਜਿਹੜੇ ਰਿਪ੍ਰੈਜੈਂਟੇਟਿਵ ਹੈਗੇ ਨੇ ਉਹਨਾਂ ਨੇ ਖਰੜਾ ਤਿਆਰ ਕਰ ਲਿਆ, ਪਰ ਯੂ ਐੱਸ ਪ੍ਰੈਜੀਡੈਂਟ ਡੋਨਲਡ ਟਰੰਪ ਦਾ ਕੱਖ ਪਤਾ ਨਹੀਂ ਹੈ ਕਿ ਉਹਨਾਂ ਨੇ ਕਿੱਧਰ ਨੂੰ ਮੋੜ ਕੱਟ ਲੈਣਾ। ਸੋ ਇਹ ਉਹ ਕਿੱਧਰ ਨੂੰ ਮੋੜ ਕੱਟਦੇ ਨੇ ਇਹ ਇੱਕ ਵੱਡਾ ਸਵਾਲ ਹੈ, ਲੇਕਿਨ ਕੈਨੇਡੀਅਨ ਹਾਲ ਦੀ ਘੜੀ ਇਸ ਆਸ ਦੇ ਵਿੱਚ ਹੈਗੇ ਨੇ ਕਿ ਜਿਹੜਾ ਅਮਰੀਕਾ ਦੇ ਨਾਲ ਕੋਈ ਨਾ ਕੋਈ ਟ੍ਰੇਡ ਸਮਝੌਤਾ ਜਿਹੜਾ ਹੈ ਉਹ ਸਿਰੇ ਚੜ੍ਹ ਸਕਦਾ। ਸੋ ਇਹ ਸਮਝੌਤਾ ਕਿਵੇਂ ਸਿਰੇ ਚੜ੍ਹੇਗਾ ਅਤੇ ਇਹ ਜਿਹੜੀ ਡੀਲ ਹੈ ਇਹਦੀ ਇਹਦੀ ਜੋ ਹੁਣ ਉਹ ਤਿਆਰ ਕੀਤਾ ਖਰੜਾ ਉਹਨਾਂ ਨੇ ਉਹਨੂੰ ਕੀ ਡੋਨਲਡ ਟਰੰਪ ਮੰਨ ਲੈਣਗੇ ਜਾਂ ਉਹ ਹੋਰ ਕਿਹਦੀ ਸਲਾਹ ਲੈਣਗੇ। ਜੇ ਉਹ ਲਾਸਟ ਮੂਮੈਂਟ 'ਤੇ ਕੁਛ ਉਸ ਵਿੱਚ ਬਦਲਾਅ ਕਰਦੇ ਨੇ ਜਾਂ ਸਖਤੀ ਵਾਲੇ ਮੂਡ 'ਚ ਰਹਿੰਦੇ ਨੇ, ਜਿਵੇਂ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਕੈਨੇਡੀਅਨ ਲੀਡਰਸ਼ਿਪ ਨੂੰ ਨੈਸਟੀ ਤਾਂ ਕਹਿ ਦਿੱਤਾ ਸੀ, ਤਾਂ ਫਿਰ ਕੀ ਬਣੇਗਾ ਇਹਦੇ ਬਾਰੇ। ਅਤੇ ਨਾਲ ਜੋ ਕਸਮਾ ਐਗਰੀਮੈਂਟ ਹੈ ਕੈਨੇਡਾ ਯੂ ਐੱਸ ਮੈਕਸੀਕੋ ਟ੍ਰੇਡ ਐਗਰੀਮੈਂਟ ਹੈ ਜਿਸ ਨੂੰ ਯੂ ਐੱਸ ਏ ਵਾਲੇ ਯੂ ਐੱਸ ਐੱਮ ਸੀ ਏ ਕਹਿੰਦੇ ਨੇ, ਉਹਦੇ ਬਾਰੇ ਇੱਕ ਨਵੀਂ ਰਿਪੋਰਟ ਆਈ ਹੈ ਜਿਸ ਨੂੰ ਤਿਆਰ ਕੀਤਾ ਹੈ ਆਕਸਫੋਰਡ ਇਕਨੋਮਿਕਸ ਦੁਆਰਾ, ਅਤੇ ਇਹ ਕੈਨੇਡੀਅਨ ਅਮੈਰੀਕਨ ਬਿਜ਼ਨਸ ਕੌਂਸਲ ਵਾਸਤੇ ਤਿਆਰ ਕੀਤੀ ਗਈ ਹੈ। ਇਸ ਦਾ ਮੁੱਖ ਮੁੱਦਾ ਇਹ ਸੀ ਕਿ ਕਸਮਾ ਨੈਗੋਸ਼ੀਏਸ਼ਨ ਜੋ ਵਪਾਰਕ ਗੱਲਬਾਤ ਜਿਹੜੀ ਚੱਲਣੀ ਹੈ ਜਾਂ ਚੱਲ ਰਹੀ ਹੈ ਇਹਦੇ ਸੰਭਾਵੀ ਆਰਥਿਕ ਲੱਛਣ ਜਿਹੜੇ ਨੇ ਜਾਂ ਨਤੀਜੇ ਜਿਹੜੇ ਨੇ ਉਹ ਕੀ ਹੋਣਗੇ ਉਹਦਾ ਅੰਦਾਜ਼ਾ ਲਾਇਆ ਜਾਵੇਗਾ। ਜੇ ਇਹ ਸਮਝੌਤਾ ਖਤਮ ਹੋ ਜਾਂਦਾ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ 2,14,000 ਨੌਕਰੀਆਂ ਖੁੱਸ ਸਕਦੀਆਂ ਨੇ, ਲੂਜ਼ ਹੋ ਸਕਦੀਆਂ ਨੇ 2027 ਤੱਕ। ਅਤੇ ਜੇ ਸਕਸੈਸਫੁਲ ਨੈਗੋਸ਼ੀਏਸ਼ਨ ਹੋ ਜਾਂਦੀ ਹੈ, ਰੀਨੈਗੋਸ਼ੀਏਟ ਹੋ ਜਾਂਦਾ ਕਸਮਾ ਐਗਰੀਮੈਂਟ, ਤਾਂ ਇਹਦੇ ਨਾਲ 1,37,000 ਨੌਕਰੀਆਂ ਪੈਦਾ ਹੋਣਗੀਆਂ ਅਤੇ 98,000 ਕੈਨੇਡੀਅਨ ਨੌਕਰੀਆਂ ਪੈਦਾ ਹੋਣਗੀਆਂ। ਸੋ ਇਹਦੇ ਬਾਰੇ ਇਹ ਹੈ ਕਿ ਕੈਨੇਡਾ ਵਾਲੇ ਜੇ ਇਹ ਸਮਝੌਤਾ ਸਿਰੇ ਨਹੀਂ ਚੜ੍ਹਦਾ ਜਾਂ ਇਹ ਖਤਮ ਹੋ ਜਾਂਦਾ ਹੈ ਸਮਝੌਤਾ, ਤਾਂ 1,02,000 ਨੌਕਰੀਆਂ ਕੈਨੇਡਾ ਦੇ ਵਿੱਚ ਖੁੱਸ ਸਕਦੀਆਂ ਨੇ। ਸੋ ਭਾਵੇਂ ਕਿ ਅਮਰੀਕਾ ਦੇ ਵਿੱਚ ਜ਼ਿਆਦਾ ਨੌਕਰੀਆਂ ਖੁੱਸਣਗੀਆਂ ਇਸ ਸਮਝੌਤੇ ਦੇ ਖਤਮ ਹੋਣ ਦੀ ਸੂਰਤ ਵਿੱਚ, ਪਰ ਅਮਰੀਕਾ ਦੀ ਇਕਾਨਮੀ ਬਹੁਤ ਜ਼ਿਆਦਾ ਵੱਡੀ ਹੈ ਅਤੇ 2,14,000 ਨਾਲ ਉੱਥੇ ਓਨਾ ਇੰਪੈਕਟ ਨਹੀਂ ਪੈਣਾ ਜਿੰਨਾ ਕਿ ਕੈਨੇਡਾ ਦੀ ਇਕਾਨਮੀ 'ਤੇ ਪੈ ਸਕਦਾ ਹੈ। ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜੇ ਕਿ ਇਸ ਵਿੱਚ ਪ੍ਰੋਵਿੰਸ ਜਿਹੜੇ ਜ਼ਿਆਦਾ ਇੰਪੈਕਟ ਹੋਣਗੇ, ਜਿਨ੍ਹਾਂ 'ਤੇ ਸਭ ਤੋਂ ਵੱਧ ਭੈੜਾ ਅਸਰ ਪਵੇਗਾ ਕੈਨੇਡਾ ਦੇ, ਉਹ ਹਨ ਜੀ ਓਨਟੇਰੀਓ, ਕਿਊਬੈਕ, ਮੈਨੀਟੋਬਾ, ਨਿਊ ਬ੍ਰਾਂਸਵਿਕ, ਇਹ ਹੈਗੇ ਨੇ। ਅਤੇ ਉੱਧਰ ਯੂ ਐੱਸ ਏ ਦੇ ਮਿਸ਼ੀਗਨ, ਇੰਡੀਆਨਾ, ਵਾਸ਼ਿੰਗਟਨ ਅਤੇ ਆਇਓਵਾ, ਇਹ 50% ਜਿਹੜੇ ਅਮਰੀਕਨ ਟੈਰਿਫ ਜਿਹੜੇ ਨੇ ਕੈਨੇਡੀਅਨ ਚੀਜ਼ਾਂ 'ਤੇ ਲੱਗੇ ਲਾਉਣ ਦੀ ਉਹਨਾਂ ਨੇ ਗੱਲ ਕੀਤੀ ਡੋਨਲਡ ਟਰੰਪ ਨੇ 1 ਅਗਸਤ 2019 ਨੂੰ ਲਾਗੂ ਹੋਣੇ ਨੇ, ਪਰ ਇਹ ਜਿਹੜੀਆਂ ਹੈਗੀਆਂ ਨੇ ਇਹ ਚੀਜ਼ਾਂ ਕੁਛ ਕਸਮਾ ਐਗਰੀਮੈਂਟ ਦੇ ਵਿੱਚ ਹੋਣ ਕਰਕੇ ਅਜੇ ਤੱਕ ਬਚੀਆਂ ਹੋਈਆਂ ਨੇ। ਅਤੇ ਜੇ ਕਸਮਾ ਐਗਰੀਮੈਂਟ ਸਿਰੇ ਨਹੀਂ ਚੜ੍ਹਦਾ ਤਾਂ ਵੱਡੀਆਂ ਨੌਕਰੀਆਂ ਖੁੱਲ੍ਹ ਸਕਦੀਆਂ ਨੇ, ਅਤੇ ਜੇ ਜਿਹੜਾ ਹੈ ਕਸਮਾ ਲਾਗੂ ਰਹਿੰਦਾ ਤਾਂ ਫਿਰ ਕੈਨੇਡਾ ਦੇ ਵਿੱਚ ਹੋਰ ਨੌਕਰੀਆਂ ਪੈਦਾ ਹੋ ਸਕਦੀਆਂ ਨੇ। ਜੇ ਤਾਜ਼ਾ ਡੀਲ ਵੀ ਜਿਹੜੀ ਅਮਰੀਕਾ ਵਾਲੇ ਉਹਨਾਂ ਨਾਲ ਕਰਨੀ ਚਾਹੁੰਦੇ ਨੇ ਅਗਰ ਇਹ ਵੀ ਕਿਸੇ ਪਾਸੇ ਲੱਗ ਜਾਂਦੀ ਤਾਂ ਫਿਰ ਵੀ ਨੌਕਰੀਆਂ ਵਿੱਚ ਵਾਧਾ ਹੋਵੇਗਾ ਜੀ। ਇਸ ਸਾਰੇ ਸਮੇਂ ਦੇ ਦੌਰਾਨ ਇੱਕ ਵਿਅਕਤੀ ਜੋ ਲਗਾਤਾਰ ਕੈਨੇਡਾ ਦੇ ਵਿੱਚ ਰਹਿ ਕੇ ਕੈਨੇਡਾ ਨੂੰ ਹੀ ਕੋਸਦੇ ਰਹੇ ਨੇ ਉਹ ਹੈਗੇ ਨੇ ਜੀ ਅਮਰੀਕਾ ਦੇ ਰਾਜਦੂਤ ਜੋ ਕੈਨੇਡਾ ਵਿੱਚ ਨੇ, ਇਹ ਅੰਬੈਸਡਰ ਪੀਟ ਹੋਐਕਸਟਰਾ, ਜੋ ਕਿ ਓਟਵਾ ਦੇ ਵਿੱਚ ਜੋ ਮਿਸ਼ਨ ਹੈ ਅਮੈਰੀਕਨ ਮਿਸ਼ਨ ਹੈ, ਯੂ ਐੱਸ ਅੰਬੈਸੀ ਹੈ, ਉਸਦੇ ਹੈੱਡ ਨੇ। ਅਤੇ ਉਹਨਾਂ ਦੇ ਖਿਲਾਫ ਕੈਲਗਰੀ ਦੇ ਵਿੱਚ ਇੱਕ ਔਰਤ ਵੱਲੋਂ ਇੱਕ ਪਟੀਸ਼ਨ ਜਿਹੜੀ ਸ਼ੁਰੂ ਕੀਤੀ ਗਈ ਕਿ ਇਹਨਾਂ ਨੂੰ ਮੁਲਕ ਵਿੱਚੋਂ ਕੱਢਿਆ ਜਾਵੇ। ਅਤੇ ਇਸ ਪਟੀਸ਼ਨ 'ਤੇ ਤਕਰੀਬਨ 30,000 ਸਾਈਨ ਜਿਹੜੇ ਨੇ ਜੀ ਉਹਨਾਂ ਨੇ ਕਰਵਾ ਲਏ ਨੇ। ਔਨਲਾਈਨ ਪਟੀਸ਼ਨ ਜਿਹੜੀ ਕਿ ਹਾਊਸ ਆਫ ਕਾਮਨਸ ਦੇ ਵਿੱਚ ਅਗਲੇ ਮਹੀਨੇ ਪੇਸ਼ ਕੀਤੀ ਜਾ ਸਕਦੀ ਹੈ, ਉਸ ਵਿੱਚ ਕਿਹਾ ਗਿਆ ਕਿ ਪੀਟ ਹੋਐਕਸਟਰਾ ਨੂੰ ਪਰਸੋਨਾ ਨੋਨ ਗ੍ਰੈਟਾ ਜਿਹੜਾ ਹੈ ਉਹ ਐਲਾਨ ਦਿੱਤਾ ਜਾਵੇ, ਅਤੇ ਕੈਨੇਡੀਅਨ ਸਰਕਾਰ
ਉਸ ਨੂੰ ਰਿਕੁਐਸਟ ਕਰਕੇ ਯੂਐਸ ਐਮਬੈਸਡਰ ਜਿਹੜਾ ਹੈ ਕੈਨੇਡਾ ਦੇ ਵਜੋਂ ਉਸ ਨੂੰ

0: ਹਟਾ ਦਿੱਤਾ ਜਾਵੇ। ਇਸ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਕਿ ਪੀਟ ਹੋਐਕਸਟਰਾ ਕੈਨੇਡਾ ਅਤੇ ਯੂਐਸਏ ਦੇ ਜੋ ਡਿਪਲੋਮੈਟਿਕ ਸੰਬੰਧ ਨੇ ਉਹਨਾਂ ਨੂੰ ਬਹੁਤ ਅੰਡਰਮਾਈਨ ਕਰਦੇ ਨੇ ਅਤੇ ਰਿਪੀਟਡ ਇੰਟਰਵੈਂਸ਼ਨ ਕਰਦੇ ਨੇ ਪੋਲੀਟੀਕਲ ਜੋ ਗੱਲਬਾਤ ਚੱਲ ਰਹੀ ਹੈ ਉਸ ਦੇ ਵਿੱਚ, ਜਿਹਦੇ ਵਿੱਚ ਇਨਕਨਸਿਸਟੈਂਟ ਅਤੇ ਡਿਪਲੋਮੈਟਿਕ ਪ੍ਰੋਟੋਕੋਲ ਦੇ ਨਾਲ ਜਿਹੜਾ ਜੋ ਕਿ ਡਿਪਲੋਮੈਟਿਕ ਪ੍ਰੋਟੋਕੋਲ ਦੇ ਨਾਲ ਕੰਸਿਸਟੈਂਟ ਨਹੀਂ ਹੈ, ਇਨਕਨਸਿਸਟੈਂਟ ਹੈ। ਸੋ ਉਹਨਾਂ ਦੁਆਰਾ ਕੀਤੀ ਜਾ ਰਹੀ ਦਖਲ ਅੰਦਾਜ਼ੀ ਨੂੰ ਇਸ ਪਟੀਸ਼ਨ ਦੇ ਵਿੱਚ ਗਲਤ ਦੱਸਿਆ ਗਿਆ। ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਲਿਬਰਲ ਸਰਕਾਰ ਨੂੰ ਇੱਕ ਪਾਰਲੀਮੈਂਟਰੀ ਕਮੇਟੀ ਨੂੰ ਕਹਿਣਾ ਚਾਹੀਦਾ ਕਿ ਯੂਐਸ ਡਿਪਲੋਮੈਟਿਕ ਇੰਟਰਫੇਰੈਂਸ ਜੋ ਕੈਨੇਡੀਅਨ ਅਫੇਅਰ ਦੇ ਵਿੱਚ ਹੈ ਉਸ ਦਾ ਵੀ ਧਿਆਨ ਕੀਤਾ ਜਾਵੇ। ਪਟੀਸ਼ਨ ਜੋ ਕਿ ਕੈਲਗਰੀ ਦੇ ਵਿੱਚ ਸ਼ੁਰੂ ਕੀਤੀ ਗਈ, ਇਸ ਨੂੰ ਪਾਰਲੀਮੈਂਟ ਦੇ ਵਿੱਚ ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਬੈਥ ਮੇ ਪੇਸ਼ ਕਰਨਗੇ। ਮੈਂਬਰਸ ਆਫ ਪਾਰਲੀਮੈਂਟ ਜਿਹੜੇ ਨੇ ਟੇਬਲ ਪਟੀਸ਼ਨ ਜਿਹੜੀ ਟੇਬਲ ਕਰ ਸਕਦੇ ਨੇ, ਪੇਸ਼ ਕਰ ਸਕਦੇ ਨੇ ਹਾਊਸ ਆਫ ਕਾਮਨਸ ਦੇ ਵਿੱਚ ਉਸਦੇ ਕੰਟੈਂਟ ਨੂੰ ਇੰਡੋਰਸ ਕੀਤੇ ਬਿਨਾਂ। ਸੋ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਹੋਐਕਸਟਰਾ ਜਿਹੜੇ ਨੇ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਕੈਨੇਡਾ ਨੂੰ ਹਥਿਆਉਣ ਦੀਆਂ ਉਹਨਾਂ 'ਤੇ ਮੋਹਰ ਲਾਉਂਦੇ ਆ ਰਹੇ ਨੇ। ਜੂਨ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਗੱਲ ਇਹ ਕਹਿ ਦਿੱਤੀ ਸੀ ਪੀਟ ਹੋਐਕਸਟਰਾ ਨੇ ਕਿ ਕੈਨੇਡਾ ਅਤੇ ਅਗਰ ਯੂਐਸਏ ਦਾ ਕਬਜ਼ਾ ਹੋਵੇਗਾ ਤਾਂ ਇਹ ਬੜਾ ਵਧੀਆ ਟੌਪਿਕ ਆਫ ਡਿਸਕਸ਼ਨ ਹੋ ਸਕਦਾ ਹੈ ਜੋ ਕਿ ਮਾਰਕ ਕਾਰਨੀ ਅਤੇ ਡੋਨਲਡ ਪ੍ਰੈਜ਼ੀਡੈਂਟ ਦੇ ਦਰਮਿਆਨ ਹੋ ਸਕਦਾ ਹੈ। ਇਸੇ ਤਰ੍ਹਾਂ ਪਿਛਲੇ ਸਾਲ ਸਤੰਬਰ ਦੇ ਵਿੱਚ ਉਹਨਾਂ ਨੇ ਇੱਕ ਭੀੜ ਨੂੰ ਹੈਲੀਫੈਕਸ ਦੇ ਵਿੱਚ ਦੱਸਿਆ ਸੀ ਕਿ ਐਂਟੀ ਅਮੈਰੀਕਨ ਟੋਨ ਜਿਹੜੀ ਹੈ ਫੈਡਰਲ ਇਲੈਕਸ਼ਨ ਕੰਪੇਨ ਦੇ ਵਿੱਚ, ਕਿ ਜੋ ਫੈਡਰਲ ਇਲੈਕਸ਼ਨ ਜੋ ਹੋਈਆਂ ਨੇ ਕੈਨੇਡਾ ਦੀਆਂ ਪਿਛਲੇ ਸਾਲ, ਉਹਦੇ ਵਿੱਚ ਅਮਰੀਕਾ ਵਿਰੋਧੀ ਸੁਰ ਉਹਨਾਂ ਨੂੰ ਪਸੰਦ ਨਹੀਂ ਆਏ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੈਨੇਡੀਅਨ ਲੀਡਰ ਜੋ ਟਰੰਪ ਐਡਮਿਨਿਸਟ੍ਰੇਸ਼ਨ ਦੀ ਟੈਰਿਫ ਕੰਪੇਨ ਨੂੰ ਟ੍ਰੇਡ ਵਾਰ ਕਹਿੰਦੇ ਨੇ ਉਹ ਉਹਨਾਂ ਦੀ ਗਲਤੀ ਹੈ ਅਤੇ ਉਹਨਾਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਇਸ ਤੋਂ ਇਲਾਵਾ ਰਿਪੀਟਡਲੀ ਵਾਰ ਵਾਰ ਉਹਨਾਂ ਨੇ ਕੈਨੇਡੀਅਨ ਪੋਲੀਟੀਸ਼ਨਾਂ ਨੂੰ ਭੰਡਿਆ ਹੈ ਕਿ ਉਹ ਕੈਨੇਡੀਅਨ ਲੋਕਾਂ ਨੂੰ ਕਹਿੰਦੇ ਨੇ ਕਿ ਤੁਸੀਂ ਅਮਰੀਕਾ ਨਾ ਜਾਓ ਅਤੇ ਅਮਰੀਕਨ ਸ਼ਰਾਬ ਨਾ ਪੀਓ। ਅਤੇ ਇਸ ਵੇਲੇ ਜੋ ਕੈਨੇਡਾ ਦੀ ਇਹ ਸਥਿਤੀ ਹੈ ਉਹਨੂੰ ਲੈ ਕੇ ਜਿਹੜਾ ਪੀਟ ਹੋਐਕਸਟਰਾ ਜਿਹੜੇ ਨੇ ਜੀ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਰਹਿੰਦੇ ਨੇ। ਸੋ ਪਰਸੋਨਾ ਨੋਨ ਗ੍ਰੈਟਾ ਡੈਕਲਰੇਸ਼ਨ ਜਿਹੜੀ ਹੈ ਜੀ ਟੂਲ ਹੈ ਯੂਐਨ ਦੀ ਵਿਆਨਾ ਕਨਵੈਨਸ਼ਨ ਦੇ ਵਿੱਚ, ਅਤੇ ਜਿਹਦੇ ਵਿੱਚ ਡਿਪਲੋਮੈਟਿਕ ਰਿਲੇਸ਼ਨ ਦੇ ਸੰਬੰਧੀ ਇਹ ਮੱਦ ਰੱਖੀ ਗਈ ਹੈ, ਸ਼ਰਤ ਹੈ ਕਿ ਜਿਸ ਨਾਲ ਇੱਕ ਸਰਕਾਰ ਜਿਹੜੀ ਹੈ ਡਿਪਲੋਮੈਟਿਕ ਇਮਿਊਨਿਟੀ ਜਿਹੜੀ ਹੁੰਦੀ ਹੈ ਕਿਸੇ ਇੰਡੀਵਿਜੁਅਲ ਦੀ ਉਹਨੂੰ ਰੱਦ ਕਰ ਸਕਦੀ ਹੈ ਅਤੇ ਉਹਨਾਂ ਨੂੰ ਮੁਲਕ ਛੱਡਣ ਲਈ ਕਹਿ ਸਕਦੀ ਹੈ। ਪਿਛਲੇ ਸਾਲਾਂ ਦੇ ਵਿੱਚ ਕੈਨੇਡਾ ਨੇ ਜਿਹਨੇ ਕਈ ਡਿਪਲੋਮੈਟ ਕੱਢੇ ਨੇ, ਜਿਨ੍ਹਾਂ ਵਿੱਚ ਤਾਜ਼ਾ ਜਿਹੜੀਆਂ ਉਦਾਹਰਨਾਂ ਨੇ ਚੀਨ ਅਤੇ ਇੰਡੀਆ ਦੀਆਂ ਹੈਗੀਆਂ ਨੇ, ਅਤੇ ਇਹਨਾਂ ਨੂੰ ਫੋਰਨ ਇੰਟਰਫੇਰੈਂਸ ਦੇ ਚੱਲਦਿਆਂ ਮੁਲਕ ਦੇ ਵਿੱਚੋਂ ਜਾਣ ਲਈ ਕਹਿ ਦਿੱਤਾ ਗਿਆ ਸੀ। 2023 ਦੇ ਵਿੱਚ ਕੈਨੇਡੀਅਨ ਸਰਕਾਰ ਨੇ ਚਾਈਨੀਜ਼ ਡਿਪਲੋਮੈਟ ਯਾਓ ਵੀ ਨੂੰ ਪਰਸੋਨਾ ਨੋਨ ਗ੍ਰੈਟਾ ਕਿਹਾ ਸੀ ਕਿਉਂਕਿ ਇੱਕ ਇੰਟੈਲੀਜੈਂਸ ਰਿਪੋਰਟ ਦੇ ਵਿੱਚ ਉਹਨਾਂ ਨੂੰ ਕੰਜ਼ਰਵੇਟਿਵ ਐਮ ਪੀ ਮਾਈਕਲ ਚੋਂਗ ਨੂੰ ਟਾਰਗੇਟ ਕਰਨ ਲਈ ਜਿਹੜਾ ਹੈ ਉਹ ਉਹਨਾਂ ਦੀ ਫੈਮਿਲੀ ਨੂੰ ਇਨਫੋਰਮੇਸ਼ਨ ਉਹਨਾਂ ਦੇ ਸੰਬੰਧੀ ਜਿਹੜੀ ਇੱਥੇ ਭੇਜੀ ਗਈ ਹਾਂਗਕਾਂਗ ਤੋਂ। ਇੱਕ ਸਾਲ ਬਾਅਦ ਕੈਨੇਡਾ ਨੇ 6 ਡਿਪਲੋਮੈਟ ਅਤੇ ਇੱਕ ਕੌਂਸਲਰ ਅਧਿਕਾਰੀ ਜਿਹੜੇ ਇੰਡੀਆ ਦੇ ਕੱਢੇ ਸੀ, ਜਿਸ ਵਿੱਚ ਆਰ ਸੀ ਐਮ ਪੀ ਨੇ ਇੱਕ ਇਲਜ਼ਾਮ ਲਾਇਆ ਸੀ ਕਿ ਇੰਡੀਅਨ ਗੌਰਮੈਂਟ ਦੇ ਏਜੰਟ ਜਿਹੜੇ ਨੇ ਉਹ ਕੈਨੇਡੀਅਨ ਸਿਟੀਜ਼ਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੰਮ ਕਰ ਰਹੇ ਨੇ, ਖਾਸ ਤੌਰ 'ਤੇ ਸਿੱਖ ਕਾਰਕੁਨਾਂ ਨੂੰ। ਸੋ ਇਸੇ ਤਰ੍ਹਾਂ ਨੇ ਇਸੇ ਜੁਲਾਈ ਦੇ ਵਿੱਚ ਇੱਕ ਇੰਡਾਈਟਮੈਂਟ ਜਿਹੜੀ ਹੈ ਰਿਲੀਜ਼ ਕੀਤੀ ਗਈ ਸੀ ਯੂਐਸ ਅਥਾਰਟੀ ਦੇ, ਉਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਿੱਜਰ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿੱਚ ਵੀ ਨਾਮ ਆਇਆ ਸੀ। ਸੋ ਮਾਰਕ ਕਾਰਨੀ ਦੀ ਸਰਕਾਰ ਦੇ ਵਿੱਚ ਵੈਸੇ ਇਹ ਕੰਮ ਨਹੀਂ ਕੀਤੇ ਜਾ ਰਹੇ ਅਤੇ ਕਈ ਮੁਲਕਾਂ ਦੇ ਨਾਲ, ਚਾਈਨਾ ਅਤੇ ਇੰਡੀਆ ਦੇ ਨਾਲ ਖਾਸ ਤੌਰ 'ਤੇ ਜਿਨ੍ਹਾਂ ਦੇ ਡਿਪਲੋਮੈਟ ਨਾਲ ਜਾਂ ਜਿਨ੍ਹਾਂ ਨਾਲ ਡਿਪਲੋਮੈਟਿਕ ਸੰਬੰਧ ਵਿਗੜੇ ਰਹੇ ਉਹਨਾਂ ਨਾਲ ਜਿਹੜਾ ਹੈ ਜੀ ਉਹ ਸੰਬੰਧ ਸੁਧਾਰਨ ਦੀ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਗਈ ਹੈ।
1: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸੇ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫ਼ਤੇ ਦੇ

0: 6 दिन खुले हैं ते ओ भी देर शाम तक ता देर किस गल दी आज ही डायल करो 5876174696 587-617-4696 ओइसे स्माइल मेडिकल तुहाडी सेहत साडी जिम्मेवारी 587-617-4696
1: हाई क्वालिटी वालियां फोटो चाहिदियां ने ता फिर पिक्सल फोटो स्टूडियो ते भरोसा कर लो किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट सुंदर फैमिली फोटो जो सदा लई यादगार बन जावे साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तो लेके हेडशॉट अते परिवारिक पोर्ट्रेट तक असी सब कुछ करदे हां पिक्सल फोटो स्टूडियो ते भरोसा करो तुहाडी फोटोग्राफी दी हर लोड लई कॉल करो 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलां नूं कैद करदे होए एक फोटो एक वार
2: ट्रक चाड़न लई थब्बा नोटां दा लगदा है होर ता होर ट्रकां दी इंश्योरेंस बंदे दा धुआं कढ दिंदी है ते दुहाइयां फिर बंदा पौंदा है
1: सुनो सुनो सुनो ट्रकिंग कंपनियां दे मालक ते ट्रक ओनर जरा ध्यान नाल सुनो ट्रकां दी सस्ती इंश्योरेंस दा हल हुण आ गया ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो तजुर्बेकार इंश्योरेंस ब्रोकर मानस पहुजा ते उनां दी टीम प्रोफेशनल सेवावां दिंदे हन बेस्ट ट्रक इंश्योरेंस रेट्स लई याद रखो सोनिक इंश्योरेंस 587-832-1208
2: बड़े सोचां च पए हो वीर जी की गल होगी
1: थक गए हां घर लब लब के कैलगरी च घर खरीदना ता हुण बड़ा ही औखा
2: तुसी घर चंद्रमा ते लबदे होणे कैलगरी च नहीं आ नोट करो नंबर अरुण कौशल दा
1: कर लिया जी नोट फोन नंबर 403-618-2112
2: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल
1: अच्छा जी अरुण कौशल लब के देणगे सानू घर
2: जी हां कल्ले घर नहीं प्रॉपर्टी रेजिडेंशियल होवे जां कमर्शियल घर खरीदना होवे जां बेचना प्रेप रियलिटी दी वड्डी टीम तो ਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ

0: ਕੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445।
1: ਓਹੋ, ਅੱਜ ਫੇਰ ਨਹੀਂ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
4: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
5: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।
3: ਰੇਡੀਓ ਸਰ ਸੰਗਮ ਤੇ ਜੀ ਬ੍ਰੇਕ ਤੋਂ ਬਾਅਦ ਸਵਾਗਤ ਤੇ ਆਓ ਜਰਾ ਬਾਕੀ ਦੀਆਂ ਖਬਰਾਂ ਵੱਲ ਚਲਦੇ ਆ ਜੀ, ਧਿਆਨ ਕਰਦੇ ਆ ਖਬਰਾਂ ਵੱਲ। ਪਿਛਲੇ ਦਿਨੀ ਉਦਘਾਟਨ ਕੀਤਾ ਗਿਆ ਨਵੇਂ ਪੁਲ ਦਾ, ਤੇ ਇਹ ਗੋਡੀ ਹੋ ਬ੍ਰਿਜ ਜੋ ਕਿ ਪੋਲੀਟਿਕਸ ਬੜੀ ਜ਼ੋਰਦਾਰ ਤਰੀਕੇ ਨਾਲ ਨਜ਼ਰ ਆਈ, ਕੈਨੇਡਾ ਤੇ USA ਦੇ ਵਿਗੜੇ ਹੋਏ ਸੰਬੰਧਾਂ ਤੇ ਵੀ ਹੋਰ ਜ਼ਿਆਦਾ ਰੌਸ਼ਨੀ ਪਈ। ਇੱਥੋਂ ਤੱਕ ਕਿ ਇਸ ਪੁਲ ਦੀ ਇਨੈਗੁਰੇਸ਼ਨ 'ਤੇ ਅਮਰੀਕਾ ਨੂੰ ਸੱਦਾ ਦੇ ਕੇ ਕੈਂਸਲ ਕਰ ਦਿੱਤਾ ਗਿਆ, ਜਿਸ ਨੂੰ ਡੋਨਲਡ ਟਰੰਪ ਨੇ ਨਾ ਪਸੰਦ ਕੀਤਾ। ਇਸ 'ਤੇ ਖਰਚਾ ਸਾਰਾ ਕੈਨੇਡੀਅਨ ਸਰਕਾਰ ਨੇ ਕੀਤਾ, ਅਤੇ ਬਹੁਤ ਐਂਟੀਸਪੇਟ ਕੀਤਾ ਜਾ ਰਿਹਾ, ਬਹੁਤ ਸਾਰੀ ਟ੍ਰੈਫਿਕ ਜਿਹੜੀ ਹੈ ਇਸ ਤੋਂ ਦੀ ਗੁਜ਼ਰਨੀ ਹੈ। ਅਤੇ ਇਹ ਜਿਹੜਾ ਨਵਾਂ ਗੋਡੀ ਹੋਵ ਇੰਟਰਨੈਸ਼ਨਲ ਬ੍ਰਿਜ ਹੈ, ਇਹ USA ਤੋਂ ਕੈਨੇਡਾ ਜਿਹੜਾ ਹੈ ਜੀ, ਅਤੇ ਕੈਨੇਡਾ ਤੋਂ USA ਦਾ ਟ੍ਰੈਫਿਕ ਬਹੁਤ ਵੱਡਾ, ਖਾਸ ਤੌਰ 'ਤੇ ਕਮਰਸ਼ਲ ਟ੍ਰੈਫਿਕ, ਇਸ ਤੋਂ ਲੰਘਾਉਣ ਲਈ ਮਲਟੀਪਲ ਲੇਨਸ ਅਤੇ ਹੋਰ ਇਮੀਗ੍ਰੇਸ਼ਨ ਦੇ ਬੂਥ ਸਾਰੇ, ਬੜਾ ਵੱਡਾ ਸਿਸਟਮ ਲਾਇਆ ਗਿਆ। ਅਤੇ ਇਸ ਸੰਬੰਧੀ ਪਹਿਲੇ 5 ਦਿਨਾਂ ਦੇ ਜਿਹੜੇ ਆਂਕੜੇ ਨੇ ਸਟੈਟ ਸਕੈਨ ਨੇ ਜਾਰੀ ਕੀਤੇ ਨੇ ਸਟੈਟਿਸਟਿਕਸ ਕੈਨੇਡਾ ਨੇ, ਕਿ ਪਹਿਲੇ 5 ਦਿਨਾਂ ਦੇ ਵਿੱਚ 41,000 ਲੋਕਾਂ ਨੇ USA ਤੋਂ ਕੈਨੇਡਾ ਨੂੰ ਪਹਿਲੇ 5 ਦਿਨਾਂ ਦੇ ਵਿੱਚ ਇਹ ਕ੍ਰੋਸ ਕੀਤਾ। ਏਜੰਸੀ ਨੇ ਕਿਹਾ ਕਿ ਪ੍ਰੀਲਿਮਨਰੀ ਇਨਬਾਊਂਡ ਟ੍ਰੈਫਿਕ ਦੇ ਵਿੱਚ ਪਤਾ ਲੱਗਦਾ ਕਿ 18,900 ਕੈਨੇਡੀਅਨ ਜਿਹੜੇ ਨੇ, ਉਹਨਾਂ ਨੇ ਵਿੰਡਸਰ ਤੋਂ ਡਿਟਰੋਇਟ ਜੁਲਾਈ 27 ਤੋਂ 31 ਦੇ ਦਰਮਿਆਨ ਰਿਟਰਨ ਟ੍ਰਿਪ ਲਾਏ। ਇਸੇ ਸੇਮ ਸਮੇਂ ਦੇ ਦਰਮਿਆਨ 18,100 ਅਮਰੀਕਨ ਰੈਜੀਡੈਂਟ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਆਉਣ ਲਈ ਉਹਨਾਂ ਨੇ ਵਰਤਿਆ, ਜਦਕਿ 4,100 ਕਮਰਸ਼ਲ ਟਰਾਂਸਪੋਰਟ ਟਰੱਕ ਜਿਹੜੇ ਨੇ ਉਹ ਇਸ ਜਿਹੜਾ ਸਪੈਨ ਇਹ ਨਵਾਂ ਬਣਿਆ ਡਿਟਰੋਇਟ ਰਿਵਰ ਤੋਂ ਇਹ ਗੋਡੀ ਹੋ ਬ੍ਰਿਜ ਦਾ ਇਸ ਤੋਂ ਕ੍ਰੋਸ ਉਹਨਾਂ ਨੇ ਕੀਤਾ। ਇਹਦੇ ਵਿੱਚ ਸਟੈਟ ਸਕੈਨ ਨੇ ਵੀ ਕਿਹਾ ਕਿ ਹੋਰ ਬਰੋਡ ਬਾਰਡਰ ਕ੍ਰੋਸਿੰਗ ਜਿਹੜੀਆਂ ਏਰੀਆ ਦੇ ਵਿੱਚ ਹੈਗੀਆਂ ਨੇ, ਅੰਬੈਸਡਰ ਬ੍ਰਿਜ ਅਤੇ ਵਿੰਡਸਰ ਡਿਟਰੋਇਟ ਚੈਨਲ, ਉਸ ਵਿੱਚ ਇਕੱਠੇ ਤੌਰ 'ਤੇ 52,700 ਇਨਬਾਊਂਡ ਟ੍ਰਿਪ ਜਿਹੜੇ ਕੈਨੇਡੀਅਨਾਂ ਦੇ ਰਿਕਾਰਡ ਕੀਤੇ ਗਏ, ਅਤੇ US ਰੈਜੀਡੈਂਟ ਦੇ ਸੇਮ 5 ਦਿਨਾਂ ਦੇ ਵਿੱਚ। ਇਹਦੇ ਵਿੱਚ 31,500 ਰਿਟਰਨ ਟ੍ਰਿਪ ਜਿਹੜੇ ਕੈਨੇਡੀਅਨ ਰੈਜੀਡੈਂਟ ਦੇ ਸੀਗੇ, ਡਾਟਾ ਰਿਲੀਜ਼ ਕੀਤਾ ਗਿਆ। ਓਵਰਆਲ ਸਨੈਪਸ਼ਾਟ ਜੋ ਕਿ ਕ੍ਰੋਸ ਬਾਰਡਰ ਟਰੈਵਲ ਹੈ ਜੁਲਾਈ ਦਾ, ਉਹਦੇ ਵਿੱਚ ਜਿਹਦੇ ਵਿੱਚ ਇਹ ਮੰਨਿਆ ਗਿਆ ਕਿ ਕੈਨੇਡੀਅਨ ਹੁਣ ਅਮਰੀਕਾ ਵੱਲ ਨੂੰ ਥੋੜ੍ਹਾ ਜਿਹਾ ਜ਼ਿਆਦਾ ਜਾਣ ਲੱਗੇ ਨੇ, ਜੋ ਪਿਛਲਾ ਸਾਲ ਗੁਜ਼ਰਿਆ ਉਹ ਤਕਰੀਬਨ ਸਾਰਾ ਹੀ ਨਾਰਾਜ਼ਗੀ ਭਰਿਆ ਗੁਜ਼ਰਿਆ। ਅਤੇ ਆਂਕੜੇ ਜਿਹੜੇ ਕਿ ਇਹ ਦਿੱਤੇ ਗਏ, ਇਸ ਵਿੱਚ US ਬਿਊਰੋ ਆਫ ਟਰਾਂਸਪੋਰਟੇਸ਼ਨ ਸਟੈਟਿਸਟਿਕਸ ਨੇ ਐਸਟੀਮੇਟ ਕੀਤਾ ਕਿ ਗੋਡੀ ਹੋ ਬ੍ਰਿਜ ਤੋਂ 4,000 ਟਰੱਕ ਜਿਹੜੇ ਨੇ ਜੁਲਾਈ 27 ਤੋਂ ਜੁਲਾਈ 31 ਤੱਕ ਕੈਨੇਡਾ ਵੱਲੋਂ ਅਮਰੀਕਾ ਨੂੰ ਕ੍ਰੋਸ ਕੀਤੇ, ਜੋ ਬਹੁਤ ਵੱਡੀ ਕਮਰਸ਼ਲ ਟ੍ਰੈਫਿਕ ਜਿਹੜੀ ਹੈ ਉਹ

ਇਸ ਤੋਂ ਦੀ ਗੁਜ਼ਰਨ ਲੱਗੀ ਹੈ। ਗੋੜੀ ਹੋ ਬ੍ਰਿਜ ਜੋ ਕਿ ਕਮਰਸ਼ੀਅਲ ਤੇ ਪੈਸੰਜਰ ਟ੍ਰੈਫਿਕ ਨੂੰ ਬੂਸਟ ਕਰਨ ਲਈ ਇਹ ਕੀਤਾ ਗਿਆ ਤੇ ਗ੍ਰਿਡ ਲੌਕ ਜਿਹੜੇ ਹੋਰ ਕ੍ਰੋਸਿੰਗ ਤੇ ਹੈਗਾ ਹੈ ਤੇ ਉਹਨਾਂ ਤੋਂ ਰਸ਼ ਘਟਾਉਣ ਲਈ ਇੱਥੇ ਜਿਹੜਾ ਇਹ ਪੁਲ ਤਿਆਰ ਕੀਤਾ ਤੇ ਕੈਨੇਡੀਅਨ ਸਰਕਾਰ ਨੇ ਪੁਲ ਦਾ 6.4 ਬਿਲੀਅਨ ਦੀ ਕੰਸਟਰਕਸ਼ਨ ਜਿਹੜੀ ਹੈ ਇਹ ਰੈਵਨਿਊ ਸ਼ੇਅਰ ਕਰਨ ਦੇ ਮੰਤਵ ਨਾਲ ਇਹ ਜਿਹੜੀ ਹੈ ਸਾਰਾ ਖਰਚਾ ਕੈਨੇਡਾ ਨੇ ਕੀਤਾ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਪਹਿਲਾਂ ਇਹ ਸੀ ਕਿ ਇਹਦਾ ਸਾਰਾ ਜਿਹੜੀ ਕਮਾਈ ਵੀ ਉਹਨਾਂ ਨੂੰ ਹੋਣੀ ਹੈ ਰੈਵਨਿਊ ਸ਼ੇਅਰ ਕਰਨਾ ਪਰ ਬਾਅਦ ਇਹ ਸੀ ਕਿ ਨਵਾਂ ਐਗਰੀਮੈਂਟ ਜਿਹਦੇ ਵਿੱਚ ਕੈਨੇਡਾ ਅਤੇ ਯੂ ਐੱਸ ਏ ਵਾਲੇ ਪਹਿਲੇ 15 ਸਾਲਾਂ ਲਈ ਰੈਵਨਿਊ ਸ਼ੇਅਰ ਕਰਨਗੇ ਸੋ ਇਹ ਸੀ ਕਿ ਪਹਿਲਾਂ ਇਹ ਸੀ ਕਿ ਸਪਲਿਟ ਕਰਨ ਤੋਂ ਪਹਿਲਾਂ ਟੋਲ ਸਪਲਿਟ ਕਰਨ ਤੋਂ ਪਹਿਲਾਂ ਕੈਨੇਡਾ ਵਾਲੇ ਇਸਦਾ ਕਰਜ਼ਾ ਜਿਹੜਾ ਇਸਦਾ ਲਾਗਤ ਜਿਹੜੀ ਆ ਉਹ ਉਤਾਰਨਗੇ ਅਤੇ ਹੁਣ ਸ਼ੁਰੂ 'ਚੋਂ ਹੀ ਉਹਨਾਂ ਨੂੰ ਜਿਹੜਾ ਹੈ ਇਹ ਦਿੱਤਾ ਹਿੱਸਾ ਦਿੱਤਾ ਜਾਵੇਗਾ ਸੋ ਇਸ ਵੇਲੇ ਇਹ ਜਿਹੜਾ ਸਥਿਤੀ ਹੈ ਜੀ ਇਹ ਇਹ ਪੁਲ ਭਾਵੇਂ ਵਰਤਣ ਲੱਗਾ ਪਰ ਅਮਰੀਕਾ ਵਾਲਿਆਂ ਨੇ ਇੱਥੇ ਵੀ ਥੋੜ੍ਹਾ ਜਿਹਾ ਧੱਕਾ ਹੀ ਕੀਤਾ ਕੈਨੇਡੀਅਨਾਂ ਦੇ ਨਾਲ ਇੱਕ ਵੱਡੀ ਸਮੱਸਿਆ ਜਿਸ ਨੂੰ ਕੈਨੇਡੀਅਨਾਂ ਨੇ ਪਿਛਲੇ ਕੁਛ ਸਾਲਾਂ ਤੋਂ ਬਹੁਤ ਜ਼ਿਆਦਾ ਘੇਰਿਆ ਉਹ ਹੈ ਕਾਰ ਚੋਰੀ ਦੀ ਆਟੋ ਥੈਫਟ ਅਤੇ ਮੁਲਕ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਇਸਦਾ ਜ਼ਿਆਦਾ ਪ੍ਰਚਲਨ ਪਾਇਆ ਗਿਆ ਖਾਸ ਤੌਰ 'ਤੇ ਓਨਟੇਰੀਓ ਵਿੱਚ ਜੇ ਇਸ ਵੇਲੇ ਦੀ ਗੱਲ ਕਰੀਏ ਤਾਂ 2026 ਦੇ ਜਿਹੜੇ ਪਹਿਲੇ ਹਿੱਸੇ ਦੇ ਵਿੱਚ ਜਿਹੜਾ ਹੈ ਉਹ ਇਹ ਕਾਰਾਂ ਚੋਰੀ ਕਰਨ ਦਾ ਪ੍ਰਚਲਨ ਘਟਿਆ ਅਤੇ ਜਿੰਨੀ ਗਿਣਤੀ ਦੇ ਵਿੱਚ ਗੱਡੀਆਂ ਚੋਰੀ ਹੋਈਆਂ ਨੇ 2026 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਉਹ ਪਿਛਲੇ ਸਾਲ ਉਸ 2025 ਦੇ ਪਿਛਲੇ ਜਿਹੜਾ ਸਾਲ ਸੀ ਉਹਨਾਂ ਕੰਪੈਰੀਜ਼ਨ ਕਰੀਏ ਤਾਂ 10% ਘੱਟ ਹੈ ਇੱਕ ਇਕੁਇਟੀ ਐਸੋਸੀਏਸ਼ਨ ਹੈ ਇਹ ਇੱਕ ਨੋਨ ਪ੍ਰੋਫਿਟ ਅਤੇ ਐਂਟੀ ਫਰੋਡ ਗਰੁੱਪ ਹੈ ਜਿਨ੍ਹਾਂ ਨੇ ਕਾਰ ਥੈਫਟ ਸਟੈਟਿਸਟਿਕਸ ਜਨਵਰੀ ਤੋਂ ਜੂਨ ਤੱਕ ਦੇ ਕੀਤੇ ਉਹਨੇ ਕਿਹਾ ਕਿ ਅਲਬਰਟਾ ਵਿੱਚ ਬਿਲਕੁਲ ਘਟਿਆ ਅਤੇ 15% ਘੱਟ ਕੇਸ ਆਏ ਨੇ 2025 ਨਾਲੋਂ ਰਿਪੋਰਟ ਜਿਹੜੀ ਰਿਲੀਜ਼ ਕੀਤੀ ਗਈ ਇਸ ਵਿੱਚ ਕਿਹਾ ਗਿਆ ਕਿ ਕੈਨੇਡਾ ਵਾਲੇ ਪ੍ਰੀ ਕ੍ਰਾਈਸਿਸ ਲੈਵਲ ਜਿਹੜਾ ਹੈ 2021 ਤੋਂ ਪਹਿਲਾਂ ਭਾਵ ਉਦੋਂ ਤੋਂ ਹੀ ਜ਼ਿਆਦਾ ਚੋਰੀ ਹੋਣ ਲੱਗੀਆਂ ਸੀ ਉਸ ਪਾਸੇ ਵੱਲ ਜਿਹੜਾ ਹੁਣ ਥੋੜ੍ਹੀ ਜਿਹੀ ਗਿਰਾਵਟ ਜਾ ਰਹੀ ਹੈ ਕਿ ਇਹ ਜਿੰਨੀਆਂ ਕੁ ਉਦੋਂ ਚੋਰੀ ਹੁੰਦੀਆਂ ਸੀ ਉਸ ਲੈਵਲ 'ਤੇ ਅਸੀਂ ਪਹੁੰਚਣ ਵਾਲੇ ਹਾਂ ਸੋ ਇਸ ਵਿੱਚ ਜੋ ਮਾਹਿਰ ਨੇ ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਜੋ ਕਦਮ ਚੁੱਕੇ ਅਤੇ ਉਸ ਦਾ ਅਸਰ ਪਹਿਲਾਂ ਹੋਣਾ ਸ਼ੁਰੂ ਹੋ ਗਿਆ ਸੀ ਪਿਛਲੇ ਸਾਲ ਹੀ ਸ਼ੁਰੂ ਹੋ ਗਿਆ ਸੀ ਪਹਿਲਾ ਅੱਧ ਸੀ ਜਿਹੜਾ 2025 ਦਾ 23,093 ਗੱਡੀਆਂ ਚੋਰੀ ਹੋਈਆਂ ਸੀ ਪਿਛਲੇ ਸਾਲ ਅਤੇ ਇਸ ਸਾਲ ਦੇ ਵਿੱਚ 20,759 ਗੱਡੀਆਂ ਚੋਰੀ ਹੋਈਆਂ ਐਟਲਾਂਟਿਕ ਕੈਨੇਡਾ ਦੇ ਵਿੱਚ ਅਜੇ ਵੀ ਸਮੱਸਿਆ ਇਹ ਹੈ ਅਤੇ ਉੱਥੇ ਜੋ ਘਟੀਆਂ ਨੇ ਗੱਡੀਆਂ ਚੋਰੀ ਹੋਣੀਆਂ ਪਰ ਅਜੇ ਵੀ ਓਨੀਆਂ ਘੱਟ ਨਹੀਂ ਹੈਗੀਆਂ ਜਿੰਨੀਆਂ ਕਿ ਉਮੀਦ ਕੀਤੀ ਜਾ ਰਹੀ ਹੈ ਜੀ

ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਪਹੁਜਾ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤੇ 587-832-1268 ਤੇ ਕਾਲ ਕਰ ਲਓ, ਉਹ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣਗੇ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਵਾਈ ਵਾਈ ਸੀ ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਤੇ ਵੀਰਪਾਲ ਕੌਰ ਰਾਠੌਰਾਂ ਨਾਲ ਸੰਪਰਕ ਕਰ ਲਓ ਤੇ ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਦੇਵੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਲਈ ਵੀਰਪਾਲ ਕੌਰ ਨੂੰ 825-760-0983 ਤੇ ਕਾਲ ਕਰ ਲਓ। ਓ ਐਸ ਏ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਓ ਐਸ ਏ ਸਮਾਇਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ। ਤੁਸੀਂ ਮਾਹਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਹੈ 587-617-4496 5876174696। ਮਰਸੀਡੀਜ਼ ਬੈਂਜ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਉੱਪਰ ਹੈ। ਇੱਕ ਵੱਡਾ ਸ਼ੋਅਰੂਮ ਹੈ ਤੇ ਇੱਥੋਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰ ਲਓ। ਫੋਨ ਨੰਬਰ ਹੈ ਜੀ 403-903-6657 ਮਰਸੀਡੀਜ਼ ਬੈਂਜ ਕੰਟਰੀ ਹਿਲਸ। ਅਗਰ ਭਰੋਸੇਮੰਦ ਸੇਵਾਵਾਂ ਇੰਸ਼ੋਰੈਂਸ ਦੀਆਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ

ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਰ ਇੰਸ਼ੋਰੈਂਸ ਤੇ ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ। ਲਵਪ੍ਰੀਤ ਕੌਰ ਸਿੱਧੂ ਤੇ ਹਰਪਿੰਦਰ ਸਿੱਧੂ ਹੋਰਾਂ ਦਾ ਫੋਨ ਨੰਬਰ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ ਤੇ ਵੀ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਇਹ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ। ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਨੰਬਰ 403-936-7777 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੌਪ ਕੁਆਲਿਟੀ ਦੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ। ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਪਿਕਸਲ ਫੋਟੋ ਸਟੂਡੀਓ 403-947-0060 403-947-0060। ਅਗਲੀਆਂ ਖ਼ਬਰਾਂ ਵੱਲ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਬਾਰੇ ਇੱਕ ਖ਼ਬਰ ਆਈ ਹੈ ਕਿ ਤੁਰਕੀ ਦੇ ਵਿੱਚ ਪਿਛਲੇ ਮਹੀਨੇ ਜਦੋਂ ਉਹ ਆਪਣੇ ਜਹਾਜ਼ ਵਿੱਚ ਸਵਾਰ ਹੋਣ ਵਾਲੇ ਸੀ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਏਅਰਫੋਰਸ ਵਨ ਦੇ ਵਿੱਚ ਟਰੈਵਲ ਕਰ ਰਹੇ ਸਨ ਤੁਰਕੀ ਦੇ ਵਿੱਚ, ਜਿੱਥੇ ਨੈਟੋ ਸੰਮੇਲਨ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਅਤੇ ਫਿਰ ਉਹਨਾਂ ਨੇ ਜਿਹੜਾ ਹੈ ਕਹਿੰਦੇ ਆਪਣਾ ਜਹਾਜ਼ ਜਿਹੜਾ ਅਸਲੀ ਜਹਾਜ਼ ਹੈ ਉਸ ਦੇ ਵਿੱਚ ਚੜ੍ਹੇ ਅਤੇ ਸ਼ਾਇਦ ਕੋਈ ਸਿਕਿਉਰਿਟੀ ਰਿਪੋਰਟ ਇਹੋ ਜਿਹੀ ਸੀ ਕਿ ਉਹਨਾਂ 'ਤੇ ਹਮਲਾ ਹੋ ਸਕਦਾ। ਟਰੰਪ ਜਹਾਜ਼ ਦੇ ਵਿੱਚ ਚੜ੍ਹੇ ਅਤੇ ਜੋ ਕੇਟਰਿੰਗ ਵਾਲਾ ਟਰੱਕ ਹੁੰਦਾ ਜਿਸ ਵਿੱਚ ਖਾਣੇ ਪੀਣੇ ਦਾ ਸਮਾਨ ਟਰੱਕ ਦੇ ਵਿੱਚ ਪਹੁੰਚਾਇਆ ਜਾਂਦਾ, ਜਿਸ ਨਾਲ ਉਸ ਟਰੱਕ ਦੇ ਵਿੱਚ ਸੀਕ੍ਰੇਟਲੀ ਬੈਠ ਕੇ ਇੱਕ ਦੂਸਰੇ ਜਹਾਜ਼ ਦੇ ਵਿੱਚ ਉਹਨਾਂ ਨੂੰ ਪਹੁੰਚਾਇਆ ਗਿਆ ਭੁਲੇਖਾ ਪਾਉਣ ਨੂੰ, ਜੋ ਕਿ ਆਮ ਤੌਰ 'ਤੇ ਵਾਈਸ ਪ੍ਰੈਜ਼ੀਡੈਂਟ ਲਈ ਹੁੰਦਾ ਹੈ। ਇਹ ਖ਼ਬਰ ਨਿਊਯਾਰਕ ਟਾਈਮਸ ਨੇ ਜਿਹੜੀ ਹੈ ਇਹ ਸਾਂਝੀ ਕੀਤੀ ਹੈ ਅਤੇ US ਅਧਿਕਾਰੀ ਦਾ ਨਾਮ ਨੇ ਉਹਨਾਂ ਨੇ ਲਿਖਿਆ। ਸੋ ਟਰੰਪ ਨੇ ਜਿਹੜੇ ਸੀ ਕਹਿੰਦੇ ਉਹਨਾਂ ਨੂੰ ਇੱਕ ਨਵਾਂ ਰੈਨੋਵੇਟਡ ਜੋ ਕਤਰ ਦੀ ਸਰਕਾਰ ਨੇ ਉਹਨਾਂ ਨੂੰ ਦਾਨ ਵਜੋਂ ਇੱਕ ਜਹਾਜ਼ ਦਿੱਤਾ, ਉਹ ਅੰਕਾਰਾ ਵਾਸਤੇ ਉਸ ਨੈਟੋ ਸਮਿਟ ਦੇ ਵਿੱਚ ਉਸ ਜਹਾਜ਼ ਦੇ ਵਿੱਚ ਗਏ ਸੀ ਅਤੇ ਫਿਰ ਅਚਾਨਕ ਐਲਾਨ ਹੋਇਆ ਕਿ ਉਹ ਪੁਰਾਣਾ ਏਅਰਫੋਰਸ ਵਨ ਜਹਾਜ਼ ਵਰਤਣਗੇ, ਜਿਸ ਦੇ ਨਾਲ ਨਵੇਂ ਜਹਾਜ਼ ਦੀ ਸਿਕਿਉਰਿਟੀ 'ਤੇ ਵੀ ਸਵਾਲ ਖੜ੍ਹੇ ਹੋਏ। ਸੋ ਡੋਨਲਡ ਟਰੰਪ ਜਿਹੜੇ ਨੇ ਉਹਨਾਂ ਨੂੰ ਇਸ ਤਰ੍ਹਾਂ ਅਚਾਨਕ ਇੱਕ ਜਹਾਜ਼ ਤੋਂ ਦੂਜੇ ਵਿੱਚ ਸ਼ਿਫਟ ਕੀਤਾ ਗਿਆ। ਕਤਰ ਸਰਕਾਰ ਦੁਆਰਾ ਦਿੱਤੇ ਗਏ ਜਹਾਜ਼ ਜੋ ਕਿ ਬੇਸਿਕਲੀ ਏਅਰਫੋਰਸ ਵਨ ਵਰਗਾ ਹੀ ਜਹਾਜ਼ ਹੈ ਲੇਕਿਨ ਜਿਹੜਾ ਮਾਡਰਨ ਬਣਾਇਆ ਗਿਆ, ਅਤੇ ਇਸ ਤਰ੍ਹਾਂ ਜਿਹੜਾ ਹੈ ਕਤਰ ਉਹਦੇ 'ਤੇ ਸਵਾਲ ਖੜ੍ਹੇ ਹੋ ਰਹੇ ਨੇ, ਜਦਕਿ ਕਿਹਾ ਜਾ ਰਿਹਾ ਸੀ ਕਿ ਉਸ ਵਿੱਚ ਕੋਈ ਇਹੋ ਜਿਹੀ ਸਮੱਸਿਆ ਨਹੀਂ ਹੈ, ਥੋੜ੍ਹਾ ਜਿਹਾ ਉਹਨੂੰ ਹੋਰ ਅਪਗ੍ਰੇਡ ਕਰਨਾ ਫਿਰ ਠੀਕ ਹੋਵੇਗਾ ਜੀ। ਐਡਮਿੰਟਨ ਦੀ ਇੱਕ ਘਟਨਾ ਹੈ, August 6 ਦੀ ਇਹ ਘਟਨਾ ਦੱਸੀ ਜਾਂਦੀ ਹੈ। ਤਲਵਿੰਦਰ ਸਿੰਘ ਅਟਵਾਲ ਨਾਂ ਦਾ ਇੱਕ ਬ੍ਰਿਟਿਸ਼ ਕੋਲੰਬੀਆ ਦਾ ਇਹ ਡਰਾਈਵਰ ਜੋ ਕਿ ਸਿੱਖ ਬਾਣੇ ਦੇ ਵਿੱਚ ਹੈ, ਪੂਰਾ ਦੁਮਾਲਾ ਸਜਾਇਆ ਹੋਇਆ ਜੀ ਉਸਨੇ, ਇਹ ਟਰੱਕ ਡਰਾਈਵਰ ਬ੍ਰਿਟਿਸ਼ ਕੋਲੰਬੀਆ ਦਾ, ਕਹਿੰਦੇ ਕਿ ਉਹ ਇੱਕ ਕੰਮ ਰਿਲੇਟਡ ਸ਼ੌਪ ਜਿਹੜੀ ਹੈ ਉਸਦੀ ਇੱਕ ਜਿੱਥੇ ਕਿ ਉੱਥੇ ਐਡਮਿੰਟਨ ਦੇ ਵਿੱਚ ਉਸ 'ਤੇ ਹਮਲਾ ਕੀਤਾ ਗਿਆ ਅਤੇ ਇਹ ਵਾਲਮਾਰਟ ਦੇ ਵਿੱਚ ਹੋਇਆ ਦੱਸਿਆ ਜਾਂਦਾ ਹੈ। ਉਹ ਕਹਿੰਦੇ ਨੇ ਕਿ ਵਾਲਮਾਰਟ ਉਹ ਗਿਆ ਸੀ ਅਤੇ ਐਡਮਿੰਟਨ ਦੇ ਸਾਊਥ ਐਡਮਿੰਟਨ ਦੇ ਵਿੱਚ August 6 ਨੂੰ, ਅਤੇ ਉੱਥੇ ਕੁਛ ਹੱਥੋਂ ਪਾਈ ਹੋ ਗਈ। ਉਸਦਾ ਕਹਿਣਾ ਜੋ ਵਰਸ਼ਨ ਉਸ ਵਿਅਕਤੀ ਨੇ ਦੱਸਿਆ ਕਿ ਇੱਕ ਵਿਅਕਤੀ, ਇੱਕ ਪੁਰਸ਼ ਅਤੇ ਇੱਕ ਔਰਤ ਮੇਰੇ ਕੋਲ ਦੀ ਗੁਜ਼ਰੇ ਅਤੇ ਕੁਛ ਮੇਰੇ ਧਰਮ ਦੇ ਬਾਰੇ, ਕੱਪੜਿਆਂ ਦੇ ਬਾਰੇ ਅਤੇ ਮੇਰੀ ਪਛਾਣ ਦੇ ਬਾਰੇ ਕੁਛ ਕਹਿ ਰਹੇ ਸੀ। ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਇਗਨੋਰ ਕੀਤਾ, ਫਿਰ ਜਦੋਂ ਉਹਨਾਂ ਨੇ ਕਈ ਅਟੈਂਪਟਸ ਜਿਹੜੀਆਂ ਕੀਤੀਆਂ ਅਟੈਂਸ਼ਨ ਲੈਣ ਲਈ, ਅਤੇ ਉਹਨਾਂ ਨੂੰ ਕਹਿੰਦੇ ਮੈਂ ਪੁੱਛਿਆ ਕਿ ਕੀ ਗੱਲ ਹੈ, ਤੁਸੀਂ ਕੀ ਚਾਹੁੰਦੇ ਹੋ, ਅਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ 'ਤੇ ਹਮਲਾ ਕਰ ਦਿੱਤਾ ਅਤੇ ਮੈਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਅਤੇ ਫਿਰ ਮੇਰੇ ਘਸੁੰਨ ਮਾਰੇ ਅਤੇ ਫਿਰ ਦੋਵਾਂ ਨੇ ਮੇਰੀ ਦਾੜੀ ਵੀ ਪੁੱਟੀ। ਇਹ ਤਲਵਿੰਦਰ ਸਿੰਘ ਅਟਵਾਲ ਜਿਹੜੇ ਨੇ ਜੀ ਕਹਿ ਰਹੇ ਨੇ।

0: ਸੋ ਇੰਡੀਪੈਂਡੈਂਟਲੀ ਵੈਰੀਫਾਈ ਨਹੀਂ ਕੀਤਾ ਜਾ ਸਕਿਆ ਇਸ ਚੀਜ਼ ਨੂੰ ਕਿ ਕੀ ਇਹ ਹੇਟ ਨਾਲ ਰਿਲੇਟਡ ਹੈ ਜਾਂ ਰੇਸ਼ਲੀ ਮੋਟੀਵੇਟਡ ਕੋਈ ਚੀਜ਼ ਹੈ ਪਰ ਐਡਮਿੰਟਨ ਪੁਲਿਸ ਵਾਲੇ ਕਹਿੰਦੇ ਨੇ ਕਿ ਹੇਟ ਕ੍ਰਾਈਮ ਯੂਨਿਟ ਦੀ ਮਦਦ ਨਾਲ ਇਸ ਨੂੰ ਜਿਹੜਾ ਹੈ ਉਹ ਇਨਵੈਸਟੀਗੇਟ ਕੀਤਾ ਜਾ ਰਿਹਾ ਤੇ ਉਹਦੇ ਵਿੱਚ ਜੋ ਇਹ ਜੋ ਘਟਨਾ ਹੋਈ ਹੈ ਇਸ ਦੀ ਜਾਂਚ ਜਿਹੜੀ ਹੈ ਐਡਮਿੰਟਨ ਪੁਲਿਸ ਦਾ ਇਹ ਡਿਪਾਰਟਮੈਂਟ ਕਰੇਗਾ ਜੀ। ਇਸ ਤੋਂ ਬਾਅਦ ਕੈਲਗਰੀ ਦੀ ਖਬਰ ਆਪ ਜੀ ਨੇ ਸੁਣੀ ਹੋਵੇਗੀ ਕਿ ਕੱਲ੍ਹ ਇੱਕ ਘਟਨਾ ਹੋਈ ਜਿਸ ਵਿੱਚ ਇੱਕ ਕੈਲਗਰੀ ਦੇ ਪੁਲਿਸ ਅਫਸਰ ਜ਼ਖਮੀ ਵੀ ਹੋਏ, ਗੋਲੀ ਵੱਜੀ ਉਹਨਾਂ ਨੂੰ ਅਤੇ ਜੋ ਸ਼ੱਕੀ ਵਿਅਕਤੀ ਜਿਸਨੇ ਗੋਲੀ ਚਲਾਈ ਸੀ ਉਹ ਥੋੜ੍ਹੀ ਦੂਰ ਜਿਹੜਾ ਸੀ ਮ੍ਰਿਤਕ ਪਾਇਆ ਗਿਆ। ਸੋਮਵਾਰ ਨੂੰ ਇੱਕ ਹੋਈ ਸੀ, ਇੱਕ ਟ੍ਰੈਫਿਕ ਸਟੋਪ ਸੀ ਅਤੇ ਕੁਝ ਪਲਾਂ ਦੇ ਵਿੱਚ ਗੋਲੀ ਚੱਲੀ, ਕਾਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਦਿਨ ਦਿਹਾੜੇ ਗਨ ਬੈਟਲ ਜਿਹੜੀ ਸਿਟੀ ਪਾਰਕ ਦੇ ਵਿੱਚ ਹੋਈ ਅਤੇ ਅਲਬਰਟਾ ਸੀਰੀਅਸ ਇੰਸੀਡੈਂਟ ਰਿਸਪੋਂਸ ਟੀਮ ਜਿਹੜੀ ਆ ਉਹ ਬੁਲਾ ਕੇ ਉਹਨਾਂ ਉਹ ਹੁਣ ਐਕਟਿਵ ਸ਼ੂਟਰ ਦੇ ਇਸ ਕੇਸ ਨੂੰ ਜਿਹੜਾ ਹੈ ਉਹ ਇਨਵੈਸਟੀਗੇਟ ਕਰੇਗੀ। ਐਕਟਿਵ ਸ਼ੂਟਰ ਜਿਹੜਾ ਹੈ ਜੀ ਉਹ ਕਹਿੰਦੇ ਸਸਪੈਕਟ ਜੋ ਕਿ ਪੁਲਿਸ ਅਫਸਰ 'ਤੇ ਗੋਲੀ ਚਲਾ ਕੇ ਭੱਜਿਆ ਸੀ ਉਸ ਨੂੰ ਕਹਿੰਦੇ ਇੱਕ ਜਗ੍ਹਾ 'ਤੇ ਮ੍ਰਿਤਕ ਪਾਇਆ ਗਿਆ, ਸ਼ਾਇਦ ਉਸਨੇ ਖੁਦ ਨੂੰ ਗੋਲੀ ਮਾਰ ਲਈ ਸੀ। ਸੋ ਇਹ ਪੁਲਿਸ ਅਫਸਰ ਜਿਹੜੇ ਸੀ ਉੱਥੇ ਜਿਹੜੇ ਹੋਰ ਲੋਕਾਂ ਨੂੰ ਕਹਿ ਰਹੇ ਸੀ ਕਿ ਤੁਸੀਂ ਗੱਡੀਆਂ ਦੇ ਪਿੱਛੇ ਹੋ ਜਾਓ ਅਤੇ ਬੜਾ ਇਹ ਇੱਕ ਡਰਾਮੈਟਿਕ ਸੀਨ ਜਿਹੜਾ ਵਾਪਰਿਆ ਜੀ ਅਤੇ ਲੋਕ ਜੋ ਉੱਥੇ ਦੇਖ ਰਹੇ ਸੀ ਉਹ ਕਹਿੰਦੇ ਕਿ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਫਿਲਮ ਦਾ ਜਿਹੜਾ ਹੈ ਜੀ ਕੋਈ ਸੀਨ ਹੋਵੇ। ਇਸ ਤੋਂ ਇਲਾਵਾ ਜੀ ਕੁਛ ਹੋਰ ਖਬਰਾਂ, ਕੈਲਗਰੀ ਪੁਲਿਸ ਨੇ ਇੱਕ ਔਰਗਨਾਈਜ਼ਡ ਕ੍ਰਾਈਮ ਦਾ ਪਰਦਾ ਫਾਸ਼ ਕੀਤਾ ਹੈ 11 ਮਹੀਨੇ ਦੀ ਜਾਂਚ ਤੋਂ ਬਾਅਦ। ਪੁਲਿਸ ਨੇ 8 ਲੋਕਾਂ 'ਤੇ ਚਾਰਜਸ ਜਿਹੜੇ ਨੇ ਉਹ ਦਾਇਰ ਕੀਤੇ ਨੇ ਅਤੇ ਜਿਸ ਵਿੱਚ ਸਟੋਲਨ ਚੋਰੀ ਦੀਆਂ ਗੱਡੀਆਂ, ਹਥਿਆਰ, ਨਸ਼ੇ ਅਤੇ ਸਾਲ ਭਰ ਚੱਲੀ ਇਸ ਨੈਟਵਰਕ ਇਸ ਜਾਂਚ ਤੋਂ ਬਾਅਦ ਕੈਲਗਰੀ ਪੁਲਿਸ ਨੇ ਕਿਹਾ ਕਿ ਸਤੰਬਰ 2025 ਦੇ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਅਤੇ ਜਦੋਂ ਕਹਿੰਦੇ ਇੱਕ ਵਿਅਕਤੀ ਅਸੀਂ ਆਈਡੈਂਟੀਫਾਈ ਕੀਤਾ ਜਿਹੜਾ ਨਸ਼ੇ ਵੇਚ ਰਿਹਾ ਸੀ ਅਤੇ ਫਿਰ ਅਸੀਂ ਜਦੋਂ ਉਸ 'ਤੇ ਪਿੱਛੇ ਗਏ ਤਾਂ ਇੱਕ ਵੱਡਾ ਨੈਟਵਰਕ ਸਾਹਮਣੇ ਆਇਆ ਅਤੇ ਪੁਲਿਸ ਨੇ ਕਈ ਘਰਾਂ ਦੀ ਵੀ ਤਲਾਸ਼ੀ ਲਈ ਅਤੇ ਪੁਲਿਸ ਨੇ ਚਾਰਜ ਕੀਤਾ ਹੈ ਇੱਕ ਉਸਾਮਾ ਮੁਹੰਮਦ 28 ਸਾਲਾਂ ਦਾ ਚੈਸਟਰਮੇਅਰ ਦਾ, ਬੋਨੀ ਲੀਬਲਿੰਕ 40 ਸਾਲਾਂ ਦਾ ਡੈਲਾਕੌਰ ਦਾ ਅਤੇ ਦੋਵੇਂ ਜਿਹੜੇ ਸੀ ਉਹਨਾਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਅਤੇ ਫਿਰ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਅਤੇ ਬਾਅਦ ਵਿੱਚ ਕਦੇ ਫਿਰ ਪੇਸ਼ ਹੋਣਾ ਜੀ ਉਹਨਾਂ ਨੂੰ। ਦੂਸਰੀ ਫੇਸ ਦੇ ਵਿੱਚ ਨੌਰਥ ਈਸਟ ਕੈਲਗਰੀ ਦੇ ਵਿੱਚ ਸਿਟੀ ਸਕੇਪ ਦੇ ਵਿੱਚ ਜਿਹੜਾ ਹੈ ਕੁਛ ਇਸ ਤਰ੍ਹਾਂ ਗੱਡੀਆਂ ਜਿਹੜੀਆਂ ਸੀ ਅਤੇ ਕੁਛ ਗੱਡੀਆਂ ਨੂੰ ਅਤੇ ਇੱਕ ਡਾਊਨ ਟਾਊਨ ਦੇ ਅਪਾਰਟਮੈਂਟ ਦੇ ਵਿੱਚ ਪੁਲਿਸ ਨੇ ਸਰਚ ਕੀਤੀ ਅਤੇ ਹੈਂਡ ਗਨ, ਅਮਨੀਸ਼ਨ, ਮੈਥ, ਕੋਕੇਨ, ਆਕਸੀਕੋਂਟਿਨ, ਕੈਸ਼, ਡਰੱਗ ਟ੍ਰੈਫਿਕਿੰਗ ਮਟੀਰੀਅਲ ਅਤੇ ਕੁਛ ਡਰੱਗ ਬੈਗੀਜ਼ ਹੈਗੀਆਂ ਨੇ ਵਹੀਕਲ ਡੋਰ ਪੈਨਲ ਦੇ ਵਿੱਚ ਲੁਕੋਈਆਂ ਹੋਈਆਂ। ਕੈਲਗਰੀ ਦੇ ਦੋ ਬੰਦੇ ਮੁਹੰਮਦ ਐਂਡ ਉਮੇਦ ਸੁਲੇਮਾਨੀ ਉਹਨਾਂ ਨੂੰ ਚਾਰਜ ਕੀਤਾ ਗਿਆ ਡਰੱਗ ਟ੍ਰੈਫਿਕਿੰਗ ਲਈ ਅਤੇ ਕੁਛ ਹੋਰ ਬੰਦੇ ਵੀ ਚਾਰਜ ਕੀਤੇ ਨੇ। ਸੋ ਪੁਲਿਸ ਲੱਗੀ ਰਹਿੰਦੀ
1: At 4:57 p.m. Mountain Daylight Time Tuesday, Environment Canada has issued a severe thunderstorm warning for southwestern and south-central Alberta. Extra care and attention should be exercised in and around the following localities: Granham, Fort McLeod, Nanton, Staveley and Claresholm. Environment Canada meteorologists are tracking very dangerous thunderstorms capable of producing one or more of the following: destructive winds or baseball size or greater hail. Take cover immediately if threatening weather approaches. Intense lightning is likely and tornadoes are possible with any thunderstorm that develops.

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਏ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ।

0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ
1: At 5:04 p.m. Mountain Daylight Time Tuesday, Environment Canada has updated a severe thunderstorm warning for southern Alberta. Extra care and attention should be exercised. The following localities are included in the warning. Lethbridge, Tabor, Milk River, Okotoks, High River, Claresholm, Brooks, Strathmore, Vulcan, Cardston, Fort McLeod and Magrath. Environment Canada meteorologists are tracking very dangerous thunderstorms capable of producing one or more of the following destructive winds or baseball size or greater hail. Take cover immediately if threatening weather approaches. Intense lightning is likely and tornadoes are possible with any thunderstorm that develops.
2: ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
4: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
4: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
4: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
0: ਦੂਜੀ ਲੋਕੇਸ਼ਨ 117-7771 Avenue
4: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
4: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
4: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835 ਬਾਏ ਬਾਏ

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 11 ਅਗਸਤ ਹੈ, ਦਿਨ ਮੰਗਲਵਾਰ ਹੈ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹ ਟਰੱਕਾਂ ਦੀ ਬੈਸਟ ਰੇਟ ਤੇ ਇੰਸ਼ੋਰੈਂਸ ਕਰਦੇ ਨੇ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਆਪਣੇ ਟਰੱਕਾਂ ਦੀ ਤੁਹਾਡੀ ਕੋਈ ਕੰਪਨੀ ਹੈ, ਤਾਂ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਤੁਹਾਨੂੰ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਸੋ ਉਹਨਾਂ ਦਾ ਫੋਨ ਨੰਬਰ ਤੁਸੀਂ ਆਪਣੇ ਫੋਨ ਦੇ ਵਿੱਚ ਜ਼ਰੂਰ ਨੋਟ ਕਰਕੇ ਰੱਖੋ, 587-832-1208 ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਵਾਈਵਾਈਸੀ ਹੋਮ ਕੇਅਰ ਨੇ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ। ਵੀਰਪਾਲ ਕੌਰ ਢੱਟ ਹੋਰਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਜਾ ਕੇ ਬਜ਼ੁਰਗਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਸਾਂਭਦੇ ਨੇ ਤੇ ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ। ਜੇਕਰ ਤੁਹਾਡੇ ਘਰਾਂ ਦੇ ਵਿੱਚ ਵੀ ਬਜ਼ੁਰਗ ਨੇ, ਕੰਮਾਂ ਕਾਰਾਂ 'ਤੇ ਜਾਣਾ ਹੈ, ਤਾਂ ਤੁਸੀਂ ਉਹਨਾਂ ਨੂੰ ਸਾਂਭਣ ਲਈ ਇੱਦਾਂ ਦਾ ਸਟਾਫ ਲੱਭ ਰਹੇ ਹੋ ਜਿਹੜੇ ਉਹ ਬੋਲੀ ਬੋਲਦੇ ਹੋਣ ਜਿਹੜੀ ਸਾਡੇ ਬਜ਼ੁਰਗਾਂ ਨੂੰ ਆਸਾਨੀ ਦੇ ਨਾਲ ਸਮਝ ਆਉਂਦੀ ਹੈ, ਤਾਂ ਵਾਈਵਾਈਸੀ ਹੋਮ ਕੇਅਰ ਤੋਂ ਬੈਟਰ ਆਪਸ਼ਨ ਤੁਹਾਡੇ ਲਈ ਕੋਈ ਨਹੀਂ। ਸੋ ਵੀਰਪਾਲ ਕੌਰ ਢੱਟਹੋਰਾਂ ਦਾ ਨੰਬਰ ਜ਼ਰੂਰ ਨੋਟ ਕਰ ਲਓ, ਉਹਨਾਂ ਨੂੰ ਕਾਲ ਕਰ ਲਿਓ 8557600983 'ਤੇ, 8257600983। ਵਾਈਵਾਈਸੀ ਹੋਮ ਕੇਅਰ। ਓਇਸਿਸ ਸਮਾਈਲ ਮੈਡੀਕਲ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ। ਸਨਰਿਜ ਮਾਲ ਦੇ ਬਿਲਕੁਲ ਲਾਗੇ ਨੇ ਓਇਸਿਸ ਸਮਾਈਲ ਮੈਡੀਕਲ ਵਾਲੇ, ਜਿਨ੍ਹਾਂ ਕੋਲ ਐਕਸਪਰਟ ਡਾਕਟਰਸ ਦੀ ਪੂਰੀ ਟੀਮ ਹੈ। ਨਵੇਂ ਪੇਸ਼ੈਂਟਸ ਨੂੰ ਵੀ ਵੈਲਕਮ ਆਖ ਰਹੇ ਨੇ, ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਪੁਆਇੰਟਮੈਂਟ ਲੈਣ ਦੀ ਲੋੜ ਨਹੀਂ ਹੈਗੀ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ। ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ। ਓਇਸਿਸ ਸਮਾਈਲ ਮੈਡੀਕਲ, 587-617-4696। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਹੈ, ਤਾਂ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ 'ਤੇ ਜਾਓ, ਜਿਨ੍ਹਾਂ ਕੋਲ ਸਟਾਫ

ਡੀਲਰਸ਼ਿਪ ਦਾ ਅਵਾਰਡ ਵੀ ਹੈ, ਉੱਥੇ ਮਿਲਣਗੇ ਤੁਹਾਨੂੰ ਗੌਰਵ ਸ਼ਰਮਾ ਜੀ, ਤੇ ਗੌਰਵ ਸ਼ਰਮਾ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆਂ ਕਰਨਗੇ, ਬਣਾਉਣਗੇ। ਸੋ ਮਰਸੀਡੀਜ਼ ਬੈਂਜ਼ ਕੰਟਰੀ ਜਦੋਂ ਤੁਸੀਂ ਜਾਣਾ ਹੈ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲੈਣੀ ਆ 403-903-6757 ਤੇ 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ।

0: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-6174696 587-6174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-6174696।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ। ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
2: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
1: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
1: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
2: ਜੀ ਹਾਂ, ਕੱਲੇ ਘਰ ਨਹੀਂ, ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ।

0: ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ